Hey, below.

ਕ੍ਰਿਸ਼ਨ ਤੇਰਾ ਸ਼੍ਰੀ ਹਰਿ ਕ੍ਰਿਸ਼ਨ ਤੇਰਾ।

0: ਸੰਗਤ ਨਿਸ਼ਚਾ ਪ੍ਰਵਾਨ ਕਰਨੀ ਜੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਜੀ ਨੂੰ ਸਮਾਂ ਮਿਲਦਾ ਹੈ ਕੋਈ ਗੁਰਮੁਖ ਪਿਆਰੇ ਵੀਰ ਭੈਣਾਂ ਅੰਮ੍ਰਿਤ ਵੇਲੇ ਆਉਂਦੇ ਨੇ ਹਾਜ਼ਰੀਆਂ ਭਰਨ ਵਾਸਤੇ, ਕੋਈ ਦੁਪਹਿਰ ਦੇ ਟਾਈਮ ਆਉਂਦੇ ਨੇ, ਕੋਈ ਸ਼ਾਮ ਦੇ ਟਾਈਮ ਆਉਂਦੇ ਨੇ। ਖੈਰ ਜਿਵੇਂ ਜਿਵੇਂ ਵੀ ਤੁਹਾਨੂੰ ਵਕਤ ਮਿਲਦਾ ਉਸ ਅਨੁਸਾਰ ਤੁਸੀਂ ਗੁਰੂ ਦਰਬਾਰ 'ਚ ਨਤਮਸਤਕ ਹੋਣ ਵਾਸਤੇ ਆਉਂਦੇ ਜੇ। ਆਪ ਜੀ ਨੇ ਗੁਰੂ ਦਰਬਾਰ 'ਚ ਜਥਾ ਸ਼ਕਤ ਭੇਟਾਵਾਂ ਅਰਪਣ ਕੀਤੀਆਂ, ਗੁਰੂ ਕੇ ਲੰਗਰਾਂ 'ਚ ਮਹਾਨ ਸੇਵਾਵਾਂ ਕੀਤੀਆਂ ਨੇ। ਸਤਿਗੁਰੂ ਗੁਰਦੇਵ ਪਾਤਸ਼ਾਹ ਆਪ ਜੀ ਦੀਆਂ ਸੇਵਾਵਾਂ ਥਾਂ ਪਾਉਣ, ਕਿਰਤ ਕਮਾਈਆਂ 'ਚ ਮੇਰੇ ਪਾਤਸ਼ਾਹ ਬਰਕਤਾਂ ਪਾਉਣ, ਸਤਿਗੁਰੂ ਤੁਹਾਡੀ ਸਾਰਿਆਂ ਦੀ ਯਾਤਰਾ ਸਫਲ ਕਰਨ। ਜਿੱਥੇ ਤੁਸੀਂ ਗੁਰੂ ਘਰ ਦੀਆਂ ਮਹਾਨ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਜੀ, ਕਿਰਤ ਕਮਾਈ ਨੂੰ ਸਫਲ ਬਣਾਉਂਦੇ ਜੀ, ਇਸ ਦੇ ਨਾਲ ਨਾਲ ਜੋ ਵੀ ਫਲਾਰਾ ਢਾਡੀ ਜੱਥਾ ਹੋਵੇ, ਕਵੀਸ਼ਰੀ ਜੱਥਾ ਹੋਵੇ, ਕਥਾ ਵਾਚਕ ਹੋਵੇ, ਕੀਰਤਨੀ ਜੱਥਾ ਹੋਵੇ, ਜਿਵੇਂ ਜਿਵੇਂ ਸਮਾਂ ਮਿਲਦਾ ਇਸ ਪਾਵਨ ਸਥਾਨ, ਇਸ ਪਾਵਨ ਪਵਿੱਤਰ ਦਰਬਾਰ 'ਚ ਆਣ ਕੇ ਹਾਜ਼ਰੀਆਂ ਭਰਦੇ ਨੇ, ਤੁਸੀਂ ਬੜਾ ਪਿਆਰ ਮਾਣ ਸਨਮਾਨ ਅਸੀਸਾਂ ਦੇ ਕੇ ਤੋਰਦੇ ਜੀ। ਜੋ ਸਤਿਕਾਰਯੋਗ ਸਮਰਾ ਸਾਹਿਬ, ਇਸ ਦੇ ਨਾਲ ਨਾਲ ਮਲਿਕ ਸਾਹਿਬ, ਪ੍ਰਧਾਨ ਸਾਹਿਬ, ਸਾਰੀ ਪ੍ਰਬੰਧਕ ਕਮੇਟੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਦਾਸ ਦੇ ਜਥੇ ਨੂੰ ਇੱਕ ਵੀਕ ਵਾਸਤੇ ਹੁਣ ਬੁਲਾਇਆ ਅਤੇ ਅਸੀਂ ਆਪਣੇ ਜਥੇ ਸਮੇਤ ਗੁਰੂ ਕੀ ਸੰਗਤ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚੇ ਹਾਂ। ਸਤਿਕਾਰਯੋਗ ਸਮਰਾ ਸਾਹਿਬ ਵੱਲੋਂ ਉਚੇਚੇ ਤੌਰ 'ਤੇ ਭਾਵੇਂ ਰੋਜ਼ਾਨਾ ਹੀ ਉਹਨਾਂ ਵੱਲੋਂ ਅਸੀਸਾਂ ਦੇ ਤੌਰ 'ਤੇ ਬਹੁਤ ਸਾਰਾ ਪਿਆਰ ਪਹੁੰਚਦਾ ਹੈ। ਅੱਜ ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਜੋ 100 ਡਾਲਰ ਢਾਡੀ ਜਥੇ ਨੂੰ ਇਤਿਹਾਸ ਦੇ ਸਤਿਕਾਰ ਵਿੱਚ ਮਾਇਆ ਪ੍ਰੇਰਿਤ ਕਰਵਾਈ ਹੈ। ਮੈਂ ਉਹਨਾਂ ਦੇ ਹਾਰਦਿਕ ਸੁਨੇਹੇ ਦਾ ਧੰਨਵਾਦ ਕਰਦਾ ਹਾਂ। ਪਾਤਸ਼ਾਹ ਚੜ੍ਹਦੀ ਕਲਾ ਰੱਖਣ, ਕਿਰਤ ਕਮਾਈਆਂ 'ਤੇ ਮੇਰੇ ਪਾਤਸ਼ਾਹ ਬਰਕਤਾਂ ਪਾਉਣ, ਸਤਿਗੁਰੂ ਯਾਤਰਾ ਸਫਲ ਕਰਨ, ਹੋਰ ਗੁਰੂਕੀਆਂ ਸੰਗਤਾਂ ਵੱਲੋਂ ਵੀ ਬਹੁਤ ਸਮਾਨ ਸਨਮਾਨ ਮਿਲਿਆ ਹੈ, ਸਤਿਗੁਰੂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਬਹੁਤ ਹੀ ਆਪਣੀ ਸਤਿਕਾਰਯੋਗ ਸਾਡੇ ਭੈਣ ਜੀ ਉਹਨਾਂ ਵੱਲੋਂ ਵੀ ਇੱਕ ਉਪਦਾਨ 100 ਡਾਲਰ ਢਾਡੀ ਜਥੇ ਨੂੰ ਮਾਇਆ ਪ੍ਰੇਰਿਤ ਹੋਈ ਹੈ। ਮੈਂ ਉਹਨਾਂ ਦੇ ਹਾਰਦਿਕ ਸੁਨੇਹੇ ਦਾ ਧੰਨਵਾਦ ਕਰਦਾ ਹਾਂ। ਸਤਿਗੁਰੂ ਕੇ ਅਰਦਾਸ ਕਰਦਾ ਕਿ ਗੁਰਦੇਵ ਪਾਤਸ਼ਾਹ ਪਰਿਵਾਰ ਪਿਆਰ ਪਾਕ ਦੀਆਂ ਦਾਤਾਂ, ਕਿਰਤ ਕਮਾਈਆਂ 'ਚ ਮੇਰੇ ਪਾਤਸ਼ਾਹ ਬਰਕਤਾਂ ਪਾਉਣ, ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਆਓ ਇੱਕ ਵਾਰ ਸਾਰੀ ਸੰਗਤ ਆਪੋ ਆਪਣੀਆਂ ਰਸਨਾਂ ਤੋਂ ਗੱਜ ਕੇ ਕਹੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪ੍ਰਕਰਮਾ ਛੇਵੀਂ ਬਾਬਾ ਨਾਨਕ ਮੀਰੀ ਅਤੇ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਨੇ ਜਬਰ ਅਤੇ ਜ਼ੁਲਮ ਦੇ ਖਿਲਾਫ਼ 4 ਵੱਡੀਆਂ ਜੰਗਾਂ ਲੜੀਆਂ ਨੇ। ਜੰਗ ਲੜਨ ਦੇ 3 ਕਾਰਨ ਮੰਨੇ ਗਏ ਨੇ, ਜਲ, ਜੋਰੂ, ਜ਼ਮੀਨ। ਹੁਣ ਸਵਾਦੀ ਦਾ ਸਵਾਲ ਕਰੇਗਾ, ਜੇ ਜੰਗ ਲੜਨ ਦੇ 3 ਕਾਰਨ ਮੰਨੇ ਗਏ ਨੇ ਅਤੇ ਗੁਰਦੇਵ ਪਾਤਸ਼ਾਹ ਦਾ ਵੀ ਇਹਨਾਂ 3 ਵਿੱਚੋਂ ਕੋਈ ਅਜਿਹਾ ਨਿਸ਼ਾਨਾ ਹੋਵੇਗਾ? ਨਹੀਂ, ਗੁਰਦੇਵ ਪਾਤਸ਼ਾਹ ਦਾ ਕੋਈ ਵੀ 3 ਵਿੱਚੋਂ ਅਜਿਹਾ ਨਿਸ਼ਾਨਾ ਨਹੀਂ ਸੀ। ਨਾ ਜਲ ਵਾਸਤੇ ਹੈ, ਨਾ ਜੋਰੂ ਵਾਸਤੇ ਹੈ, ਨਾ ਜ਼ਮੀਨ ਵਾਸਤੇ ਹੈ। ਫਿਰ ਲੜੀਆਂ ਕਿਉਂ? ਅਸਲ ਵਿੱਚ ਸਿੱਖਾਂ ਵਿੱਚ ਬਲ ਪੈਦਾ ਕਰਨ ਵਾਸਤੇ, ਸਿੱਖਾਂ ਵਿੱਚ ਸਾਹਸ ਪੈਦਾ ਕਰਨ ਵਾਸਤੇ, ਸਿੱਖਾਂ ਵਿੱਚ ਇੱਕ ਦ੍ਰਿੜਤਾ ਪੈਦਾ ਕਰਨ ਵਾਸਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਬਰ ਅਤੇ ਜ਼ੁਲਮ ਦੇ ਖਿਲਾਫ਼ 4 ਵੱਡੀਆਂ ਜੰਗਾਂ ਲੜੀਆਂ ਨੇ। ਕੋਈ 2 ਛੋਟੀਆਂ ਜੰਗਾਂ ਦਾ ਵੀ ਜ਼ਿਕਰ ਆਉਂਦਾ, ਜਿਵੇਂ ਫਗਵਾੜੇ ਲਾਗੇ ਪਲਾਹੀ ਨਗਰ ਹੈ, ਉੱਥੇ ਵੀ ਆਮ ਸਾਲ ਜੋੜ ਮੇਲਾ ਮਨਾਇਆ ਜਾਂਦਾ ਹੈ, ਉੱਥੇ ਵੀ ਜੰਗ ਹੋਈ ਹੈ, ਝੜਪ ਹੋਈ ਹੈ। ਇਸ ਤਰ੍ਹਾਂ ਕੁਝ ਹੋਰ ਇੱਕਾ ਤੁੱਕਾ ਵੀ ਹੈ ਨੂੰ, ਪਰ ਵਿਸ਼ੇਸ਼ ਤੌਰ 'ਤੇ 4 ਵੱਡੀਆਂ ਜੰਗਾਂ ਦਾ ਜ਼ਿਕਰ ਸਾਨੂੰ ਜੋ ਪ੍ਰਮਾਣਿਕ ਰੂਪ ਵਿੱਚ ਇਤਿਹਾਸਕ ਤੱਥਾਂ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ, ਉਹ ਪਹਿਲੀ ਜੰਗ ਹੈ ਸ਼੍ਰੀ ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ। ਪਹਿਲੀ ਜੰਗ ਵਿੱਚ 7000 ਸ਼ਾਹੀ ਸੈਨਾ ਚੜ੍ਹ ਕੇ ਆਈ, ਦੂਜੀ ਜੰਗ ਮੇਰੇ ਪਾਤਸ਼ਾਹ ਨੇ ਸ਼੍ਰੀ ਹਰਗੋਬਿੰਦਪੁਰ ਵਿਖੇ ਲੜੀ ਹੈ। ਜਦੋਂ ਭਗਵਾਨ ਦਾਸ ਘੇੜ, ਜਿਹਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਵਿਰੋਧਤਾ ਕੀਤੀ, ਪਾਤਸ਼ਾਹ ਨੇ ਇੱਥੇ ਸਿੱਖਾਂ ਨੂੰ ਕਿਹਾ ਸੀ ਕਿ ਇੱਥੇ ਇੱਕ ਦੀਵਾਰ ਤਿਆਰ ਕੀਤੀ ਜਾਵੇ, ਉਹ ਸਾਰੀ ਕਰਵਾ ਰਹੇ ਨੇ, ਅਤੇ ਭਗਵਾਨ ਦਾਸ ਘੇੜ ਜੋ ਬਖਲਾ ਗਿਆ, ਉਹਨੇ ਆਣ ਕੇ ਆਖਿਆ ਕਿ ਤੁਸੀਂ ਆਪਣਾ ਡੇਰਾ ਡੰਡਾ ਇੱਥੋਂ ਚੁੱਕੋ, ਨਿਕਲ ਜਾਓ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਅਸੀਂ ਕਿਸੇ ਧਰਮ ਦਾ ਵਿਰੋਧ ਨਹੀਂ ਕਰਦੇ, ਹਾਂ ਸਿੱਖਾਂ ਨੇ ਸਾਨੂੰ ਯਾਦ ਕੀਤਾ, ਅਸੀਂ ਸਿੱਖਾਂ ਦੇ ਪਿਆਰ ਸਦਕ ਇੱਥੇ ਆਏ ਹਾਂ। ਖੈਰ ਬਹੁਤ ਬੋਲਤ ਬੋਲੋ ਨੇ ਬੋਲੇ ਅਤੇ ਸਤਿਗੁਰਾਂ ਨੇ ਬਹਾਦਰ ਬਿਧੀ ਚੰਦ ਨੂੰ ਇਸ਼ਾਰਾ ਕੀਤਾ। ਬਹਾਦਰ ਬਿਧੀ ਚੰਦ
ਡੇਲੇ ਬਾਹਰ ਆ ਗਏ ਤੇ ਕਹਿੰਦਾ ਪਾਤਸ਼ਾਹ ਇਹ ਤੇ ਡੇਲੇ ਬਾਹਰ ਆ ਗਏ ਨੇ ਸਤਿਗੁਰੂ ਕਹਿੰਦੇ ਚੁੱਪ ਦਰਿਆਏ ਪਿਆਸਾ ਚ ਰੁੜ ਜੇ ਭਗਵਾਨ ਦਾਸ ਨੂੰ ਦਰਿਆਏ ਪਿਆਸਾ ਵਿੱਚ ਰੁੜ ਦਿੱਤਾ ਉਸ ਤੋਂ ਬਾਅਦ ਲਾਹੌਰ ਤੋਂ ਸੂਬੇਦਾਰ ਅਬਦੁੱਲਾ ਖਾਂ ਚੜ੍ਹਾਈ ਕਰਕੇ ਆਉਂਦਾ ਹੈ ਭਗਵਾਨ ਦਾਸ ਦਾ ਪੁੱਤਰ ਹੈ ਰਤਨ ਚੰਦ ਚੰਦੂ ਦਾ ਪੁੱਤਰ ਹੈ ਕਰਮ ਚੰਦ ਤਿੰਨ ਜਰਨੈਲ ਆਉਂਦੇ ਨੇ ਤੇ ਸ਼ਾਹੀ ਸੈਨਾ ਚੜ੍ਹ ਕੇ ਆਉਂਦੀ ਲਗਭਗ 15,000 ਤਿੰਨਾਂ ਜਰਨੈਲਾਂ ਦੇ ਨਾਲ ਗੁਰਦੇਵ ਪਾਤਸ਼ਾਹ ਦਾ ਇੱਕੋ ਸਮੇਂ ਮੁਕਾਬਲਾ ਹੋਇਆ ਤਿੰਨਾਂ ਨੂੰ ਢੇਰੀ ਕੀਤਾ ਹੈ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹ ਦੂਜੀ ਜੰਗ ਵੀ ਜਿੱਤੀ ਹੈ ਤੀਜੀ ਜੰਗ ਹੁੰਦੀ ਹੈ ਮਾਲਵੇ ਵਿੱਚ ਮਹਾਰਾਜ ਪਿੰਡ ਇਹ ਅਸਲ ਵਿੱਚ ਘੋੜਿਆਂ ਤੋਂ ਜੰਗ ਸ਼ੁਰੂ ਹੁੰਦੀ ਹੈ ਕਿਉਂਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਸੀ ਜਿਹੜਾ ਸਾਡੇ ਦਰਬਾਰ ਚੰਗਾ ਸ਼ਸਤਰ ਲੈ ਕੇ ਆਵੇਗਾ ਉਹਦੇ ਉੱਤੇ ਸਾਡੀ ਬੜੀ ਪ੍ਰਸੰਨਤਾ ਹੋਵੇਗੀ ਜਿਹੜਾ ਸਾਡੇ ਦਰਬਾਰ ਘੋੜੇ ਲੈ ਕੇ ਆਵੇਗਾ ਉਹਦੇ ਉੱਤੇ ਸਾਡੀਆਂ ਅਥਾਹ ਬਰਕਤਾਂ ਹੋਣਗੀਆਂ ਜਿਹੜਾ ਸਾਡੇ ਦਰਬਾਰ ਸਿੱਖ ਆਣ ਕੇ ਧਰਤੀ ਹੋਵੇਗਾ ਉਹਦੇ ਉੱਤੇ ਸਾਰੀਆਂ ਬਰਕਤਾਂ ਹੋਣਗੀਆਂ ਜਾਂ ਇਉਂ ਵੀ ਆਪਾਂ ਕਹਿ ਸਕਦੇ ਹਾਂ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ 'ਚ ਹਥਿਆਰ ਵੀ ਆਏ ਘੋੜੇ ਵੀ ਆਏ ਅਤੇ ਸਿੱਖ ਸੂਰਮੇ ਵੀ ਆਏ ਹੁਣ ਕਾਬਲ ਦੀ ਸੰਗਤ ਨੇ ਦੋ ਘੋੜੇ ਪਾਤਸ਼ਾਹ ਵਾਸਤੇ ਭੇਜੇ ਨੇ ਅਤੇ ਲਾਹੌਰ ਦੇ ਸ਼ਾਹੀ ਕਰਮਚਾਰੀਆਂ ਨੇ ਸਿੱਖਾਂ ਕੋਲੋਂ ਧੱਕੇ ਮਾਰ ਕੇ ਘੋੜੇ ਖੋਲ੍ਹੇ ਸਿੱਖ ਸੰਗਤਾਂ ਗੁਰਦੇਵ ਪਾਤਸ਼ਾਹ ਦੇ ਕੋਲ ਜਾਂਦੀਆਂ ਨੇ ਕਹਿੰਦੇ ਨੇ ਪਾਤਸ਼ਾਹ ਤੁਹਾਡੀ ਅਮਾਨਤ ਲੈ ਕੇ ਐਸਕ ਸੇਖ ਕਰੋਣੀ ਮੱਲ ਨੇ ਦੋ ਘੋੜੇ ਭੇਜੇ ਸਾਨੂੰ ਇੱਕ ਘੋੜੇ ਦਾ ਨਾਂ ਦਿਲਬਾਗ ਹੈ ਦੂਜੇ ਘੋੜੇ ਦਾ ਨਾਂ ਗੁਲਬਾਗ ਹੈ ਖੈਰ ਸਤਿਗੁਰੂ ਕਹਿੰਦੇ ਨੇ ਸਿੱਖੋ ਤੁਹਾਡੀ ਤਾਂ ਭੇਟਾ ਪਹੁੰਚ ਗਈ ਹੈ ਬਈ ਤੁਹਾਡੀ ਜਦੋਂ ਤੁਸੀਂ ਘਰੋਂ ਤੁਰੇ ਸੁਣਾ ਭੇਟਾ ਤਾਂ ਤੁਹਾਡੀ ਉਦੋਂ ਹੀ ਪਹੁੰਚ ਗਈ ਹੈ ਇਸੇ ਕਰਕੇ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਲਿਖਿਆ ਨਾ ਕਿ ਗੁਰੂ ਕਾ ਸਿੱਖ ਇੱਕ ਕਗਤ ਗੁਰੂ ਘਰ ਜਾਣ ਵਾਸਤੇ ਪੜ੍ਹ ਲਵੇ ਅਤੇ ਆਪਣੇ ਪਾਤਸ਼ਾਹ ਉਹਨੂੰ ਕਈ ਕਦਮ ਆਪ ਅੱਗੋਂ ਲੈਣ ਵਾਸਤੇ ਜਾਂਦੇ ਨੇ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਆ ਕੇ ਇਹੋ ਹੀ ਲੇਖ ਹੈ ਫਿਰ ਇੱਥੇ ਆ ਕੇ ਟਕਾ ਮੱਥਾ ਟੇਕੇ ਇੱਥੇ ਕੌਡੀ ਮੱਥਾ ਟੇਕ ਦੇਵੇ ਉਹ ਵੀ ਪ੍ਰਵਾਨ ਕੌਡੀ ਦੀ ਕੋਈ ਅਹਿਮੀਅਤ ਨਹੀਂ ਕੌਡੀ ਦੀ ਕੋਈ ਚੀਜ਼ ਨਹੀਂ ਖਰੀਦੀ ਜਾ ਸਕਦੀ ਪਰ ਭਾਈ ਗੁਰਦਾਸ ਜੀ ਨੇ ਉਦਾਹਰਣ ਇੱਕ ਦਿੱਤੀ ਹੈ ਕਹਿੰਦੇ ਨੇ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ ਤਾਂ ਹੀ ਗੁਰ ਸਰਬ ਨਿਦਾਨ ਦਾਨ ਦੇਤ ਹੈ ਸਤਿਗੁਰੂ ਕਹਿੰਦੇ ਨੇ ਤੁਹਾਡੀ ਤਾਂ ਭੇਟਾ ਪ੍ਰਵਾਨ ਹੈ ਸਤਿਗੁਰੂ ਕਹਿੰਦੇ ਕੋਈ ਸਿੱਖ ਉੱਠੇ ਕੋਈ ਸੂਰਮਾ ਉੱਠੇ ਕੌਣ ਉੱਠਿਆ ਬਹਾਦਰ ਬਿਧੀ ਚੰਦ ਉੱਠਿਆ ਬਿਧੀ ਚੰਦ ਲਾਹੌਰ ਸ਼ਹਿਰ ਗਿਆ ਪਹਿਲਾ ਘੋੜਾ ਘਾਈ ਬਣ ਕੇ ਲਿਆਇਆ ਦੂਜਾ ਘੋੜਾ ਨਜੂਮੀ ਬਣ ਕੇ ਲਿਆਇਆ ਤੇ ਕਹਿ ਗਿਆ ਸੀ ਕਹਿ ਕੇ ਆਇਆ ਸੀ ਸ਼ਾਹਜਹਾਂ ਇਸ ਵੇਲੇ ਮੀਰੀ ਪੀਰੀ ਦੇ ਬਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰੂਪੇ ਪਿੰਡ ਵਿੱਚ ਠਹਿਰੇ ਹੋਏ ਨੇ ਜੇ ਤੇਰੇ ਵਿੱਚ ਬਲ ਹੋਇਆ ਆ ਜਾਵੀ ਹੁਣ ਬਹਾਦਰ ਬਿਧੀ ਚੰਦ ਦੋਨੋਂ ਘੋੜੇ ਪਾਤਸ਼ਾਹ ਦੇ ਕੋਲ ਪਹੁੰਚਾ ਦਿੰਦਾ ਹੈ ਤੇ ਸ਼ਾਹਜਹਾਂ ਪਾਤਸ਼ਾਹ ਉਸ ਵੇਲੇ ਫਿਰ ਦਰਬਾਰ ਲਾ ਕੇ ਕਹਿੰਦਾ ਕੋਈ ਜਰਨੈਲ ਉੱਠੇ ਕੋਈ ਸੂਰਮਾ ਉੱਠੇ ਜਿਹੜਾ ਗੁਰੂ ਨੂੰ ਹੱਥਾਂ ਕੜੀਆਂ ਤੇ ਪੈਰਾਂ ਨੂੰ ਪੀੜੀਆਂ ਪਾ ਕੇ ਮੇਰੀ ਕਚਹਿਰੀ 'ਚ ਹਾਜ਼ਰ ਕਰੇ ਕੌਣ ਉੱਠਿਆ ਇਹਦੇ ਦਰਬਾਰ 'ਚ ਲਾਲਾ ਫੇਕ ਜਰਨੈਲ ਉੱਠਿਆ ਹੁਣ ਪਹਿਲੀ ਜੰਗ 7,000 ਦੂਜੀ ਜੰਗ 15,000 ਤੀਜੀ ਜੰਗ 'ਚ 35,000 ਸ਼ਾਹੀ ਸੈਨਾ ਚੜ੍ਹੀ ਲਲਾ ਬੇਗ ਜਰਨੈਲ ਦੀ ਕਮਾਨ ਥੱਲੇ ਲਲਾ ਬੇਗ ਗਾਜੀ ਕਮਰ ਬੇਗ ਕਾਸਮ ਬੇਗ ਸ਼ਮਸ਼ ਬੇਗ ਅਤੇ ਕਾਬਲੀ ਬੇਗ ਪੰਜ ਜਰਨੈਲ ਅਤੇ ਪੰਜਾਂ ਜਰਨੈਲਾਂ ਦੀ ਕਮਾਨ ਥੱਲੇ 7,000 ਫੌਜ ਹੁਣ ਤੀਜੀ ਜੰਗ ਮਹਾਰਾਜ ਪਿੰਡ ਵਿਖੇ ਮੇਰੇ ਪਾਤਸ਼ਾਹ ਨੇ ਲੜੀ ਅਤੇ ਪਾਤਸ਼ਾਹ ਨੇ ਜੰਗ ਜਿੱਤੀ ਖੈਰ ਜੰਗ ਜਿੱਤਣ ਤੋਂ ਬਾਅਦ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫੈਸਲਾ ਕੀਤਾ ਕਿ ਅਸੀਂ ਮਾਝੇ ਦੀ ਧਰਤੀ ਨੂੰ ਜਾਣਾ ਹੈ ਸਤਿਗੁਰੂ ਜੰਗ ਜਿੱਤਣ ਤੋਂ ਬਾਅਦ ਆਉਂਦੇ ਨੇ ਗੋਇੰਦਵਾਲ ਸਾਹਿਬ ਗੋਇੰਦਵਾਲ ਸਾਹਿਬ ਤੋਂ ਹੁੰਦੇ ਹੋਏ ਮੇਰੇ ਪਾਤਸ਼ਾਹ ਆਉਂਦੇ ਨੇ ਕਰਤਾਰਪੁਰ ਕਰਤਾਰਪੁਰ ਮੇਰੇ ਪਾਤਸ਼ਾਹ ਨੇ ਵਿਸਾਖੀ ਦਾ ਪੁਰਬ ਬੜੇ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਮਨਾਉਣਾ ਕੀਤਾ ਅਤੇ ਇੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਜਰਨੈਲ ਨੂੰ ਇੱਕ ਸੱਦਾ ਪੱਤਰ ਭੇਜਿਆ ਉਹ ਜਰਨੈਲ ਕਿਹੜਾ ਹੈ ਜਿਸ ਜਰਨੈਲ ਨੇ ਅਸਲ ਵਿੱਚ ਪਹਿਲੀ ਜੰਗ ਵਿੱਚ ਬੜੀ ਬਹਾਦਰੀ ਵਿਖਾਈ ਸੀ ਜਾਨ ਤੋੜ ਕੇ ਲੜਿਆ ਸੀ ਅਤੇ ਜਦੋਂ ਜੰਗ ਜਿੱਤੀ ਗਈ ਇਹਦੇ ਮਨ 'ਚ ਇੱਕ ਫਤੂਰ ਆ ਗਿਆ ਇਹਦੇ ਮਨ 'ਚ ਇੱਕ ਹੰਕਾਰ ਆ ਗਿਆ ਅਗਰ ਗੁਰੂ ਨਾਲ ਮੈਂ ਨਾ ਹੁੰਦਾ ਤਾਂ ਗੁਰੂ ਕਦੇ ਜੰਗ ਜਿੱਤ ਨਹੀਂ ਸੀ ਸਕਦਾ ਅਤੇ ਮੇਰੇ ਪਾਤਸ਼ਾਹ ਕਹਿੰਦੇ ਨਾ ਮੇਰੇ ਬੋਲਿਆਂ ਸਭ ਵਿੱਚ ਜਾਣਦਾ ਕਿਸੇ ਆ ਗਿਆ ਕੀਚੇ ਅਰਦਾਸ ਅਤੇ ਘੱਟ ਘੱਟ ਕੇ ਅੰਦਰ ਕੀ ਜਾਣਦਾ ਭਲੇ ਬੁਰੇ ਕੀ ਪੀਰ ਪਛਾਣ ਸਤਿਗੁਰ ਜਾਣਦਾ ਅੰਦਰ ਲਈਆਂ ਸਤਿਗੁਰ ਕਹਿੰਦੇ ਪੈਦੇ ਖਾਂ ਤੇਰਾ ਨਵਾਂ ਨਵਾਂ ਨਿਕਾਹ ਹੋਇਆ ਕੁਛ ਸਮਾਂ ਆਪਣੇ ਪਿੰਡ ਰਹੂ ਅਤੇ ਜਦੋਂ ਵਕਤ ਬਣਿਆ ਅਸੀਂ ਤੈਨੂੰ ਜ਼ਰੂਰ ਯਾਦ ਕਰਾਂਗੇ ਹੁਣ ਪੈਦੇ ਖਾਂ ਨੂੰ ਇਹਦੇ ਪਿੰਡ ਛੋਟੇ ਮੀਰ ਭੇਜ ਦਿੱਤਾ ਇਹ ਬਿਲਕੁਲ ਅੱਜ ਕੱਲ੍ਹ ਉੱਥੇ ਥੇ ਪਿਆ ਹੈ ਉਹ ਨਿਸ਼ਾਨੀ ਨਹੀਂ ਪਿੰਡ ਦੇ ਪਰ ਕਾਗਜ਼ਾਂ ਵਿੱਚ ਸਾਨੂੰ ਲਿਖਤੀ ਰੂਪ ਵਿੱਚ ਛੋਟੇ ਮੀਰ ਦਾ ਜ਼ਿਕਰ ਮਿਲਦਾ ਖੈਰ ਪੈਂਦੇ ਖਾਂ ਆਪਣੇ ਛੋਟੇ ਮੀਰ ਚਲਾ ਗਿਆ ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹਦੀ ਮੌਜੂਦਗੀ ਤੋਂ ਬਗੈਰ ਦੋਵੇਂ ਜੰਗਾਂ ਜਿੱਤ ਲਈਆਂ ਜਦੋਂ ਦੋਵੇਂ ਜੰਗਾਂ ਜਿੱਤ ਲਈਆਂ ਤੇ ਪਾਤਸ਼ਾਹ ਜਦੋਂ ਕਰਤਾਰਪੁਰ
ਮੱਥਾ ਟੇਕਿਆ, ਪਾਤਸ਼ਾਹ ਨੇ ਸੁੱਖ ਸਾਂਤ ਖੁਸ਼ੀ ਜੋ ਪਰਿਵਾਰ ਦਾ ਦੁੱਖ ਸੁੱਖ ਸਾਂਝਾ ਕੀਤਾ ਤੇ ਜਾਂਦਾ ਜਾਂਦਾ ਕਹਿੰਦਾ ਬਿਧੀ ਚੰਦ ਨੂੰ, ਗੁਰਦੇਵ ਪਾਤਸ਼ਾਹ ਨੇ ਮੇਰੀ ਮੌਜੂਦਗੀ ਤੋਂ ਬਗੈਰ ਦੋ ਜੰਗਾਂ ਲੜੀਆਂ ਨੇ ਭਾਵੇਂ ਜਿੱਤ ਲਈਆਂ ਨੇ, ਜੇ ਕਿਤੇ ਮੈਨੂੰ ਸਮੇਂ ਸਿਰ ਯਾਦ ਕਰਦੇ ਕਿਤੇ ਗੁਰੂ ਦੇ ਸਿੱਖ ਇੰਨੇ ਥੋੜੇ ਸ਼ਹੀਦ ਹੋਣੇ ਸਨ, ਮੈਂ ਤਾਂ ਇਕੱਲਾ ਹੀ ਖੜਾ ਸਾਂ, ਮੈਨੂੰ

ਸਾਰੀਆਂ ਗੱਲਾਂ ਕਹੀ ਗਿਆ ਤੇ ਮੇਰੇ ਪਾਤਸ਼ਾਹ ਸੁਣਦੇ ਗਏ ਤੇ ਆਖਰ ਮੇਰੇ ਪਾਤਸ਼ਾਹ ਕਹਿੰਦੇ ਨੇ ਪੈਦੇ ਖਾਂ ਮਰਦ ਸੂਰਮਾ ਹੋਣਾ ਚਾਹੀਦਾ ਹੈ, ਮਰਦ ਸੂਰਮਾ ਹੋਣਾ ਚਾਹੀਦਾ ਤਾਂ ਸੂਰਮੇ ਦੀ ਪਤਾ ਨਹੀਂ ਕਿਹੜੇ ਲੋੜ ਪੈ ਜਾ। ਕੋਈ ਗੱਲ ਨਹੀਂ, ਇਹ ਨਾ ਰਾਗ ਮੁੱਕਣ ਵਾਲਾ ਹੈ ਤੇ ਨਾ ਹੀ ਤਾਰ ਟੁੱਟਣ ਵਾਲੀ ਹੈ। ਵਕਤ ਦੀ ਉਡੀਕ ਕਰੋ, ਸਮਾਂ ਐਸਾ ਬਣੇਗਾ ਤੁਹਾਨੂੰ ਹੀ ਜ਼ਰੂਰ ਪਰਖ ਕੀਤੀ ਜਾਵੇਗੀ। ਹੁਣ ਗੁਰਦੇਵ ਪਾਤਸ਼ਾਹ ਨੇ ਮੈਂ ਪਹਿਲਾਂ ਬੇਨਤੀ ਕੀਤੀ ਕਿ ਜਿਹੜਾ ਵਿਸਾਖੀ ਦਾ ਪੁਰਬ ਹੈ ਕਰਤਾਰਪੁਰ ਵਿਖੇ ਮਨਾਇਆ ਸੀ, ਇੱਥੇ ਬੀਬੀ ਕੌਲਾਂ ਜੀ ਚੜ੍ਹਾਈ ਕਰ ਗਏ ਸਨ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀ, ਵੈਸੇ ਅਸੀਂ ਬਹੁਤਾ ਆਮ ਤੌਰ 'ਤੇ ਮਾਤਾ ਕੌਲਾਂ ਜੀ ਕਰਕੇ ਮੁਖਾਤਬ ਕਰਦੇ ਹਾਂ, ਮਾਤਾ ਦਾ ਦਰਜਾ ਆਪਾਂ ਮਹਿਲਾ ਨੂੰ ਦੇ ਸਕਦੇ ਹਾਂ, ਕਿਸੇ ਦੂਜੇ ਨੂੰ ਮਹਿਲਾ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਸਾਡੀ ਜੋ ਅੰਮ੍ਰਿਤਸਰ ਬੀਬੀ ਕੌਲਾਂ ਦੇ ਨਾਂ 'ਤੇ ਟਰੱਸਟ ਵੀ ਬਣਿਆ ਹੈ ਭਾਈ ਗੁਰਗੋਪਾਲ ਸਿੰਘ, ਉਹਨਾਂ ਨੇ ਮਾਤਾ ਕੌਲਾਂ ਗੱਲਬਾਤ ਹੋਈ ਉਹਨਾਂ ਨੇ ਖੈਰ ਸੁਧਾਈ ਕਰ ਲਈ ਹੈ। ਅਤੇ ਮਾਤਾ ਕੌਲਾਂ ਨਹੀਂ ਬੀਬੀ ਕੌਲਾਂ, ਬੀਬੀ ਕੌਲਾਂ ਇੱਥੇ ਚੜ੍ਹਾਈ ਕਰਕੇ ਮੇਰੇ ਪਾਤਸ਼ਾਹ ਨੇ ਆਪਣੇ ਹੱਥੀਂ ਬੀਬੀ ਕੌਲਾਂ ਦਾ ਇੱਥੇ ਸਤਿਕਾਰ ਕੀਤਾ ਅਤੇ ਵਿਸਾਖੀ ਦਾ ਪੁਰਬ ਇੱਥੇ ਮੇਰੇ ਪਾਤਸ਼ਾਹ ਨੇ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ। ਸਿੱਖ ਸੰਗਤਾਂ ਨੇ ਪਾਤਸ਼ਾਹ ਦੇ ਦਰਬਾਰ 'ਚ ਕਈ ਤਰ੍ਹਾਂ ਦੀਆਂ ਭੇਟਾਵਾਂ ਭੇਟ ਕੀਤੀਆਂ, ਕੋਈ ਵਸਤਰ ਲਿਆਇਆ, ਕੋਈ ਨਾਜ ਲਿਆਇਆ, ਕੋਈ ਹੋਰ ਸਗਾਤਾਂ ਲੈ ਕੇ ਆ ਪਾਤਸ਼ਾਹ ਦੇ ਦਰਬਾਰ 'ਚ। ਇੱਕ ਸੌਦਾਗਰ ਹੁੰਦਾ ਹੈ, ਇਹ ਸੌਦਾਗਰ ਮੇਰੇ ਪਾਤਸ਼ਾਹ ਦੇ ਦਰਬਾਰ ਵਾਸਤੇ 500 ਮੋਹਰ ਲਿਆਉਂਦਾ ਹੈ, ਇੱਕ ਬੜਾ ਵਧੀਆ ਘੋੜਾ, ਇੱਕ ਪੁਸ਼ਾਕ, ਇੱਕ ਖੰਡਾ, ਇੱਕ ਬਾਜ। ਗੁਰਦੇਵ ਪਾਤਸ਼ਾਹ ਦੇ ਚਰਨਾਂ 'ਤੇ ਰੱਖ ਕੇ ਇਹਨੇ ਮੱਥਾ ਟੇਕਿਆ। ਗੁਰਦੇਵ ਪਾਤਸ਼ਾਹ ਨੇ ਚੁੱਕੀਆਂ ਮੋਹਰਾਂ ਅਤੇ ਕਹਿੰਦੇ ਨੇ ਇਹ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿਓ। ਹੁਣ ਗੁਰੂ ਦਰਬਾਰ ਇਸ ਤਰ੍ਹਾਂ ਸੱਜਿਆ, ਮੇਰੇ ਪਾਤਸ਼ਾਹ ਸੋਢੀ ਸੁਲਤਾਨ ਪਿਤਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਖ਼ਤ 'ਤੇ ਸਭਾਏ ਮਾਨ ਨੇ ਅਤੇ ਸਿੱਖ ਸੰਗਤਾਂ ਮੇਰੇ ਪਾਤਸ਼ਾਹ ਦੇ ਕੋਲ ਬੈਠੇ ਨੇ ਜਦੋਂ ਉਹਨੇ ਭੇਟਾਵਾਂ ਅਰਪਣ ਕੀਤੀਆਂ। ਹੁਣ ਸਤਿਗੁਰੂ ਦੇ ਕੋਲ ਹੀ ਬੈਠਾ, ਸਤਿਗੁਰੂ ਦਾ ਵੱਡਾ ਪੁੱਤਰ ਹੈ ਬਾਬਾ ਗੁਰਦਿੱਤਾ ਜੀ। ਹੁਣ ਬਾਬਾ ਗੁਰਦਿੱਤਾ ਜੀ ਅਸਲ ਵਿੱਚ ਸ਼ਿਕਾਰ ਖੇਡਣ ਦਾ ਸ਼ੌਕ ਰੱਖਦੇ ਸਨ, ਭਾਵੇਂ ਕਿ ਬਾਬਾ ਸ੍ਰੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਿਹਾ ਸੀ ਕਿ ਕਿੰਨੇ ਸਾਹਿਬਜ਼ਾਦੇ ਨੇ, ਕਹਿੰਦੇ ਜੀ 5, ਕਹਿੰਦੇ ਸਾਡਾ ਕਿਹੜਾ ਫਿਰ। ਕੋਲ ਬੈਠੇ ਸਨ ਬਾਬਾ ਗੁਰਦਿੱਤਾ ਜੀ ਅਤੇ ਉਂਗਲ ਪਕੜ ਕੇ ਕਹਿੰਦੇ ਨੇ ਇਹੀ ਲੈ ਲਓ। ਇਸੇ ਕਰਕੇ ਬਾਬਾ ਗੁਰਦਿੱਤਾ ਜੀ ਅਖਾਣ ਹੈ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਾਰ ਮੰਗਿਆ ਸੋ ਵਾਰ ਦਿੱਤਾ। ਉਦਾਸੀ ਸੰਪਰਦਾ ਦੇ ਜੇ ਬਾਨੀ ਕਹਿ ਸਕਦੇ ਹਾਂ, ਜਿੱਥੇ ਬਾਬਾ ਸ੍ਰੀ ਚੰਦ ਜੀ ਨੇ ਉੱਥੇ ਬਾਬਾ ਗੁਰਦਿੱਤਾ ਜੀ ਬਾਬਾ ਸ੍ਰੀ ਚੰਦ ਤੋਂ ਬਾਅਦ ਇਸ ਉਦਾਸੀ ਸੰਪਰਦਾ ਦੇ ਮੁਖੀ ਮੰਨੇ ਗਏ। ਬਾਬਾ ਗੁਰਦਿੱਤਾ ਜੀ ਨੇ ਅੱਗੋਂ 4 ਧੂਨੇ ਸਥਾਪਿਤ ਕੀਤੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ। ਠੀਕ ਹੈ ਕਿ ਅੱਜ ਅਸੀਂ ਇਸ ਉਦਾਸੀ ਸੰਪਰਦਾ ਦੇ ਨਾਲ ਬਹੁਤਾ ਵੇਲ ਨਹੀਂ ਰੱਖਦੇ, ਪਰ ਵਕਤ ਆਇਆ ਸੀ ਉਦਾਸੀ ਸੰਪਰਦਾ ਨੇ ਵੀ ਸਿੱਖੀ ਦਾ ਬੜਾ ਪ੍ਰਚਾਰ ਕੀਤਾ, ਬੜਾ ਪ੍ਰਚਾਰ ਕੀਤਾ। ਅਲਮਸਤ ਨਾਨਕ ਮੱਤਾ ਸਾਹਿਬ ਬੈਠੇ ਨੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਅਤੇ ਸਿੱਧਾ ਨੇ ਪਿੱਪਲ ਵੀ ਸਾੜ ਦਿੱਤਾ ਅਤੇ ਬਾਬਾ ਅਲਮਸਤ ਵੀ ਕੁੱਟਿਆ ਅਤੇ ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਖਬਰ ਭੇਜੀ, ਪਾਤਸ਼ਾਹ ਅੱਜ ਤੇਰੇ ਸਿੱਖ ਪ੍ਰਚਾਰਕ ਨੂੰ ਕੁੱਟ ਪਈ ਹੋ। 500 ਸਿੱਖਾਂ ਦਾ ਜਥਾ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਹੁੰਚੇ, ਜਿਹਦਾ ਨਾਂ ਪਹਿਲਾਂ ਸੀ ਗੋਰਖ ਮੱਤਾ। ਗੁਰੂ ਨਾਨਕ ਦੇਵ ਮਾਰ ਦੇ ਚਰਨ ਪਏ ਅਤੇ ਉਸ ਸਥਾਨ ਦਾ ਨਾਂ ਪਿਆ ਨਾਨਕ ਮੱਤਾ ਸਾਹਿਬ ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ ਆਪਣੇ ਸਿੱਖ ਪ੍ਰਚਾਰ ਦੀ ਰੱਖਿਆ ਵਾਸਤੇ ਉਹਨਾਂ ਸਿੱਧਾ ਵਿਦਾ ਕੇ ਉੱਤੇ ਇੱਕ ਟਾਪਾ ਵੀ ਚਾੜਿਆ ਜਿਹੜਾ ਪਿੱਪਲ ਸਾੜਿਆ ਸੀ ਅਤੇ ਪਾਤਸ਼ਾਹ ਕਹਿੰਦੇ ਨੇ ਕੇਸ ਕੌਲੀ ਵਿੱਚ ਕੇਸਰ ਘੋਲੋ, ਕੌਲੀ 'ਚ ਕੇਸਰ ਘੋਲਿਆ ਗਿਆ ਉਹਦੇ 'ਤੇ ਛੱਡੇ ਮਾਰੇ ਗਏ ਅਤੇ ਉਹ ਪਿੱਪਲ ਅੱਜ ਵੀ ਉਸੇ ਤਰ੍ਹਾਂ ਪ੍ਰਤੱਖ ਹਰਿਆ ਭਰਿਆ ਸਾਖਸ਼ਾਤ ਰੂਪ ਵਿੱਚ ਕਾਇਮ ਖੜਾ। ਮੈਂ ਬਹੁਤ ਵਾਰ ਨਾਨਕ ਮੱਤਾ ਸਾਹਿਬ ਗਿਆ, ਖੈਰ ਸਰਵਣ ਕਰਨਾ। ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਾਨ ਨੇ ਬਾਜ ਬਾਬਾ ਗੁਰਦਿੱਤਾ ਜੀ ਨੂੰ ਦਿੱਤਾ। ਪਹਿਲੇ ਖਾਂ ਕੋਲ ਬੈਠਾ, ਪਹਿਲੇ ਖਾਂ ਸੋਚਦਾ ਹੈ ਕਿ ਸਤਿਗੁਰੂ ਨੇ ਮੋਹਰਾਂ ਤਾਂ ਖਜ਼ਾਨੇ 'ਚ ਭੇਜੀਆਂ ਨੇ ਅਤੇ ਬਾਜ ਆਪਣੇ ਵੱਡੇ ਪੁੱਤਰ ਨੂੰ ਦੇ ਦਿੱਤਾ ਹੈ ਅਤੇ ਮੈਨੂੰ ਭਲਾ ਕੁਝ ਨਾ ਕੁਝ ਦੇਣਗੇ, ਮੈਂ ਵੀ ਤਾਂ ਪਾਤਸ਼ਾਹ ਦਾ ਨਿਕਵਰਤੀ ਜਰਨੈਲ ਹੀ ਆ ਨਾ। ਸਤਿਗੁਰੂ ਇਹਦੇ ਅੰਦਰ ਦੀ ਗੱਲ ਸਮਝ ਗਏ। ਸਤਿਗੁਰੂ ਕਹਿੰਦੇ ਨੇ ਉਹ ਪੁਸ਼ਾਕ ਲਿਆਓਗੇ, ਪੁਸ਼ਾਕ ਲਿਆਉਂਦੀ, ਕਹਿੰਦੇ ਪੈਦੇ ਖਾਂ ਆ ਪੁਸ਼ਾਕ ਪਹਿਨਣਾ। ਪੈਦੇ ਖਾਂ ਨੇ ਖੁਸ਼ੀ ਖੁਸ਼ੀ ਪੁਸ਼ਾਕ ਪਹਿਨਣੀ, ਪਾਤਸ਼ਾਹ ਨੇ ਖੰਡਾ ਫੜਿਆ ਕਿਹਾ ਪੈਦੇ ਖਾਂ ਸਾਡੇ ਜਰਨੈਲ ਦੇ ਹੱਥ ਵਿੱਚ ਖੰਡਾ ਹੋਣਾ ਚਾਹੀਦਾ। ਸਤਿਗੁਰੂ ਕਹਿੰਦੇ ਬੀਬੀ ਚੰਦ ਜਿਹੜਾ ਸੌਦਾਗਰ ਨੇ ਘੋੜੇ ਪੇਟ ਕੀਤੇ ਨੇ 5 ਘੋੜੇ, ਉਹਨਾਂ ਵਿੱਚੋਂ ਘੋੜਾ ਇੱਕ ਲਿਆਂਦਾ ਜਾਵੇ, ਉਹ ਘੋੜਾ ਬਹਾਦਰ ਬੀਬੀ ਚੰਦ ਦਿੱਤਾ ਜਾਂਦਾ ਹੈ। ਪਹਿਲੇ
ਮਹਿਮਾ ਨਾ ਦੇ ਦੇਵੇ। ਇਹ ਇੱਕ ਗੁਰੂ ਨਾਨਕ ਦੇ ਘਰ ਦੀ ਅਮਾਨਤ ਹੈ। ਹੁਣ ਪਹਿਲੇ ਖਾਂ ਸਾਰੀਆਂ ਚੀਜ਼ਾਂ ਲੈ ਕੇ ਖੁਸ਼ੀ ਖੁਸ਼ਹਾਲੀ ਘਰ ਜਾਂਦਾ ਹੈ, ਘਰ ਜਾ ਕੇ ਘੋੜਾ ਇੱਕ ਬੰਨੇ ਬੰਨ੍ਹ ਦਿੱਤਾ, ਪੁਸ਼ਾਕ ਲਾਹ ਤੀ ਕਿੰਨੀ ਨਾਲ ਟੰਗ ਦਿੱਤੀ ਹੈ ਅਤੇ ਖੰਡਾ ਵੀ ਲਮਕਾ ਦਿੱਤਾ ਹੈ, ਕੋਈ ਕੰਮ ਵਾਸਤੇ ਕਾਰੋਬਾਰ ਚਲਾ ਜਾਂਦਾ। ਇਹਦੇ ਘਰੇ ਸਬੱਬ ਨਾਲ ਇਹਦਾ ਜਵਾਈ ਆਉਂਦਾ ਹੈ, ਇਹਨੇ ਜਵਾਈ ਦਾ ਨਾਂ ਉਸਮਾਨ ਖਾਂ। ਉਸਮਾਨ ਖਾਂ ਨੇ ਚੀਜ਼ਾਂ ਵੇਖੀਆਂ, ਇਹਦੀਆਂ ਅੱਖਾਂ 'ਚ ਲਿਆ ਗਈਆਂ ਅਤੇ ਆਪਣੀ ਸੱਸ ਨੂੰ ਕਹਿੰਦਾ ਹੈ ਬਾਬਾ ਸਾਡੇ ਚੀਜ਼ਾਂ ਕਿੱਥੋਂ ਪੁੱਛੀਆਂ ਨੇ, ਕਹਿੰਦਾ ਹੈ ਬਾਬਾ ਸਾਡੇ ਚੀਜ਼ਾਂ ਕਿੱਥੋਂ ਪੁੱਛੀਆਂ ਨੇ। ਉਹ ਕਹਿੰਦੀ ਨਾ ਨਾ ਇਸ ਤਰ੍ਹਾਂ ਨਾ ਕਹੋ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਹੈ ਤੇਰੇ ਅੱਬਾ ਜਾਨ ਉੱਤੇ, ਕਹਿੰਦਾ ਮੈਨੂੰ ਦੇ ਦਿਓ ਫਿਰ। ਕਹਿੰਦੀ ਨਾ ਨਾ ਇਹ ਤਾਂ ਪਾਤਸ਼ਾਹ ਦੀ ਬਖਸ਼ਿਸ਼ ਹੈ, ਇਹ ਨਹੀਂ ਤੈਨੂੰ ਦੇਣੀਆਂ ਚੀਜ਼ਾਂ, ਹੋਰ ਜੋ ਮਰਜ਼ੀ ਤੂੰ ਕਰੋ ਮੰਗਲਾ। ਹੁਣ ਇਹਦਾ ਜਵਾਈ ਉਸਮਾਨ ਖਾਂ ਸੋਚਦਾ ਹੈ ਕਿ ਸਿਆਣੇ ਕਹਿੰਦੇ ਨੇ ਘਿਓ ਸਿੱਧੀ ਉਂਗਲ ਨਾਲ ਨਿਕਲੇ ਅਤੇ ਟੇਢੀ ਉਂਗਲ ਕਰਨੀ ਪੈਂਦੀ। ਕਹਿੰਦਾ ਥੋੜ੍ਹਾ ਜਿਹਾ ਹੁਣ ਮੈਂ ਦਬਕਾ ਮਾਰਾਂ। ਇਹ ਕਹਿੰਦਾ ਚੀਜ਼ਾਂ ਨਹੀਂ ਦੇਣੀਆਂ, ਇਹਦੀ ਸੱਸ ਕਹਿੰਦੀ ਨਹੀਂ ਚੀਜ਼ਾਂ ਨਹੀਂ ਦੇਣੀਆਂ। ਕਹਿੰਦਾ ਚੰਗਾ ਫਿਰ ਜੇ ਚੀਜ਼ਾਂ ਤੂੰ ਨਹੀਂ ਨਾ ਮੈਨੂੰ ਦੇਣੀਆਂ ਤਾਂ ਹੁਣ ਤੈਨੂੰ ਪਤਾ ਲੱਗੇਗਾ ਕਿ ਜਵਾਈ ਨੂੰ ਰਸਾਉਣ ਦਾ ਨਤੀਜਾ ਕੀ ਮਿਲਦਾ। ਮੈਂ ਲੱਗਾ ਆਪਣੇ ਪੇਟ ਵਿੱਚ ਤਿੱਖਾ ਖੰਜਰ ਮਾਰਨ। ਹੁਣ ਤੇਰੀ ਧੀ ਸਾਰੇ ਸਾਰੀ ਉਮਰ ਬੂਹੇ 'ਤੇ ਬਹਿ ਕੇ ਰੰਡੇਪੇ ਦੇ ਭਾਰ ਥੱਲੇ ਆਪਣੀ ਜ਼ਿੰਦਗੀ ਬਸਰ ਕਰੇਗੀ ਅਤੇ ਨਾਲੇ ਮੇਰਾ ਕਤਲ ਤੁਹਾਡੇ ਮੱਥੇ ਲੱਗੇਗਾ। ਹੁਣ ਸੱਸ ਕਹਿੰਦੇ ਨੇ ਘਬਰਾ ਗਈ, ਕਹਿੰਦੀ ਮੈਂ ਉਸਮਾਨ ਖਾਂ ਵੇਖੀ ਕਿਤੇ ਲੋੜਾ ਨਾ ਮਾਰੀ, ਮੈਂ ਜਾਣਾ ਅਤੇ ਤੇਰਾ ਆਪਾ ਜਾਣ ਜਾਣੀ, ਵੇਖੀ ਕਿਤੇ ਲੋੜਾ ਨਾ ਮਾਰੀ, ਕਿਉਂਕਿ ਧੀਆਂ ਦਾ ਦੁੱਖ ਮਾਵਾਂ ਕੋਲੋਂ ਸਹਾਰਿਆ ਨਹੀਂ ਜਾਂਦਾ। ਮੇਰੀ ਧੀ ਦੁਖੀ ਹੋਵੇ ਮੈਂ ਸਹਾਰ ਨਹੀਂ ਸਕਦੀ, ਤੂੰ ਲੈ ਲੈ ਜੋ ਕੁਝ ਲੈਣਾ। ਹੁਣ ਉਸਮਾਨ ਖਾਂ ਨੇ ਉਹ ਘੋੜਾ ਖੋਲ੍ਹਿਆ, ਨਾਲ ਹੀ ਪੁਸ਼ਾਕ ਪਹਿਣ ਲਈ ਖੰਡਾ ਆਪਸ 'ਚ ਲਿਆ ਅਤੇ ਘੋੜੇ 'ਚ ਸਵਾਰ ਹੋ ਕੇ ਬਾਹਰ ਸ਼ਿਕਾਰ ਖੇਡਣ ਵਾਸਤੇ ਚਲਾ ਜਾਂਦਾ। ਹੁਣ ਜਿਸ ਬੰਨੇ ਇਹ ਸ਼ਿਕਾਰ ਖੇਡਣ ਜਾਂਦਾ ਉਸ ਪਾਸੇ ਕੁਦਰਤੀ ਰੂਪ ਵਿੱਚ ਬਾਬਾ ਗੁਰਦਿੱਤਾ ਜੀ ਦੇ ਸੇਵਾਦਾਰ ਸ਼ਿਕਾਰ ਖੇਡ ਰਹੇ ਸਨ। ਉਹੀ ਬਾਗ ਜਿਹੜਾ ਬਾਗ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬਾ ਗੁਰਦਿੱਤਾ ਜੀ ਨੂੰ ਦਿੱਤਾ, ਉਹ ਬਾਗ ਅਜਿਹਾ ਉੱਡਿਆ ਅਤੇ ਅੱਗੇ ਜਾ ਕੇ ਉਸਮਾਨ ਖਾਂ ਦੇ ਹੱਥ ਆ ਗਿਆ। ਉਸਮਾਨ ਖਾਂ ਨੇ ਵੇਖਿਆ ਕਿ ਗੱਲ ਬਣ ਗਈ, ਘੋੜਾ ਖੰਡਾ ਪੁਸ਼ਾਕ ਮੇਰੇ ਕੋਲ ਪਹਿਲਾਂ ਹੀ ਹੈ ਅਤੇ ਬਾਜ ਵੀ ਮੇਰੇ ਕਬਜ਼ੇ 'ਚ ਆ ਗਿਆ। ਹੁਣ ਬਾਗ ਲੈ ਕੇ ਉਸਮਾਨ ਖਾਂ ਸਾਰੀਆਂ ਚੀਜ਼ਾਂ ਲੈ ਕੇ ਆਪਣੇ ਘਰੇ ਆ ਗਈ, ਆ ਗਿਆ ਆਪਣੇ ਘਰੇ। ਹੁਣ ਸਿੱਖ ਬਾਗ ਲੱਭਦੇ ਲੱਭਦੇ ਉਸਮਾਨ ਖਾਂ ਦੇ ਘਰ ਵਿੱਚ ਜਾਂਦੇ ਨੇ। ਉਸਮਾਨ ਖਾਂ ਦੇ ਘਰ ਕਹਿੰਦੇ ਨੇ ਕਿ ਸਾਨੂੰ ਪਤਾ ਲੱਗਾ ਤੂੰ ਬਾਬਾ ਗੁਰਦਿੱਤਾ ਜੀ ਦਾ ਬਾਜ ਕਬਜ਼ੇ ਵਿੱਚ ਕੀਤਾ ਹੈ, ਸਾਨੂੰ ਪਤਾ ਲੱਗਾ ਤੂੰ ਬਾਬਾ ਗੁਰਦਿੱਤਾ ਜੀ ਦਾ ਬਾਜ ਆਪਣੇ ਕਬਜ਼ੇ ਵਿੱਚ ਕੀਤਾ ਹੈ ਉਹਦਾ। ਨਹੀਂ ਨਹੀਂ ਮੈਂ ਨਹੀਂ ਬਾਜ ਵੇਖਿਆ, ਇਹਨਾਂ ਨੂੰ ਪੈਦੇ ਖਾਂ ਆਉਂਦਾ ਹੈ। ਪੈਦੇ ਖਾਂ ਕਹਿੰਦਾ ਉਸਮਾਨ ਖਾਂ ਤੂੰ ਬੜਾ ਤਗੜਾ ਲੋਹੜਾ ਮਾਰਿਆ ਹੈ, ਲਿਆ ਬਾਜ ਮੈਨੂੰ ਦੇ ਦੇ, ਮੈਂ ਗੁਰੂ ਕੋਲੋਂ ਖਿਮਾ ਮੰਗ ਲਵਾਂਗਾ। ਅਤੇ ਉਸਮਾਨ ਖਾਂ ਕਹਿੰਦਾ ਤੇਰੇ ਤੇ ਹੱਡੀ ਕੜਾ ਲੈ ਗਿਆ, ਇਹ ਕਰਾਂ ਸਿੱਖਾਂ ਨੇ ਬਾਜ ਅੰਮ੍ਰਿਤਸਰ ਸਾਡਾ ਕਬਜ਼ੇ ਵਿੱਚ ਕੀਤਾ ਸੀ, ਮੈਂ ਤਾਂ ਲਿਆ ਉਸ ਬਾਜ ਦਾ ਬਦਲ, ਜਾ ਤਾਂ ਗੁਰੂ ਨੂੰ ਜਾ ਕੇ ਕਹਿ ਜੇ ਉਹਦੇ ਵਿੱਚ ਕੋਈ ਬਲ ਹੈ ਤਾਕਤ ਹੈ ਮੇਰੇ ਕੋਲ ਲੜ ਕੇ ਬਾਜ ਲੈ ਲਵੇ। ਹੁਣ ਇਧਰੋਂ ਦਰਬਾਰ ਸੱਜਿਆ, ਪੈਦੇ ਖਾਂ ਦਰਬਾਰ 'ਚ ਆ ਜਾਂਦੇ ਹੁੰਦਾ। ਸਤਿਗੁਰਾਂ ਕਿਹਾ ਸੀ ਪੈਦੇ ਖਾਂ ਤੂੰ ਜਦੋਂ ਆਉਣਾ ਘੋੜੇ 'ਤੇ ਸਵਾਰ ਹੋ ਕੇ ਆਉਣਾ, ਪੁਸ਼ਾਕ ਤੇਰੇ ਗਲ 'ਚ ਹੋਵੇ, ਖੰਡਾ ਤੇਰੇ ਹੱਥ ਵਿੱਚ ਹੋਵੇ, ਘੋੜੇ 'ਤੇ ਤੇਰੀ ਸਵਾਰੀ ਹੋਵੇ। ਅਤੇ ਹੁਣ ਸਿੱਖ ਕਹਿ ਕਹਿੰਦੇ ਪੈਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤੁਹਾਨੂੰ ਯਾਦ ਕੀਤਾ, ਆਏ ਕਿਉਂ ਨਹੀਂ ਜੇ, ਕਾਹਲੀ ਕਾਹਲੀ ਗਿਆ ਮੱਥਾ ਟੇਕਿਆ। ਅਤੇ ਕਹਿੰਦੇ ਪਾਤਸ਼ਾਹ ਕਹਿੰਦੇ ਨੇ ਪੈਦੇ ਖਾਂ ਸਗੋਂ ਗੁਰੂ ਨਾਨਕ ਦੇ ਘਰ ਦੀ ਅਮਾਨਤ ਕਿਸੇ ਨੂੰ ਬਾਹਰ ਦੇ ਬੈਠਾ। ਕਹਿੰਦਾ ਨਹੀਂ ਨਹੀਂ ਪਾਤਸ਼ਾਹ, ਤੁਹਾਡੇ ਸਿੱਖ ਮੈਨੂੰ ਬਾਹਰ ਮਿਲੇ, ਬਾਹਰੋਂ ਮੈਨੂੰ ਤੁਹਾਡਾ ਮਿਲਿਆ, ਬਾਹਰੋਂ ਬਾਹਰੇ ਮੈਂ ਆ ਗਿਆ। ਸਤਿਗੁਰੂ ਕਹਿੰਦੇ ਸਾਨੂੰ ਇਹ ਵੀ ਖਬਰ ਮਿਲੀ ਹੈ ਕਿ ਬਾਬਾ ਗੁਰਦਿੱਤਾ ਜੀ ਦਾ ਬਾਜ ਤੇਰੇ ਜਵਾਈ ਉਸਮਾਨ ਖਾਂ ਦੇ ਹੱਥ ਵਿੱਚ ਆ ਗਿਆ। ਕਹਿੰਦਾ ਨਾ ਨਾ ਨਾ ਪਾਤਸ਼ਾਹ, ਐਸੀ ਕੋਈ ਗੱਲ ਨਹੀਂ, ਨਾ ਬਾਜ ਮੈਂ ਡਿੱਠਾ, ਅਸਲ ਵਿੱਚ ਡੋਲ ਗਿਆ ਡਰ ਗਿਆ। ਕਹਿੰਦਾ ਨਾ ਮੈਂ ਡਿੱਠਾ ਨਾ ਮੇਰੇ ਜਵਾਈ ਨੇ ਡਿੱਠਾ। ਪਾਤਸ਼ਾਹ ਕਹਿੰਦਾ ਦੂਜੀਆਂ ਚੀਜ਼ਾਂ? ਕਹਿੰਦਾ ਸਾਰੀਆਂ ਚੀਜ਼ਾਂ ਮੇਰੇ ਘਰ ਵਿੱਚ ਪਈਆਂ ਨੇ। ਸਤਿਗੁਰੂ ਕਹਿੰਦੇ ਕੱਲ੍ਹ ਫਿਰ ਨਾ ਆਵੀਂ ਘੋੜੀ 'ਤੇ ਸਵਾਰੀ ਕਰਕੇ ਆਵੀਂ, ਪੁਸ਼ਾਕ ਪਹਿਨ ਕੇ ਆਵੀਂ, ਖੰਡਾ ਤੇਰੇ ਹੱਥ 'ਚ ਹੋਵੇ। ਅਗਲੇ ਦਿਨ ਫਿਰ ਉਸੇ ਤਰ੍ਹਾਂ ਚਲਾ ਗਿਆ। ਹੁਣ ਸਤਿਗੁਰੂ ਕਹਿੰਦੇ ਨੇ ਪੈਦਾ ਕੋਲ, ਸਤਿਗੁਰੂ ਕਹਿੰਦੇ ਨੇ ਕਿ ਪੈਦੇ ਖਾਂ ਯਾਦ ਰੱਖ, ਸਾਡੇ ਸਹੁੰ ਖਾ ਕੇ ਗੱਲ ਕਹਿ ਸਕਦਾ ਕਿ ਇਹ ਸਾਰੀਆਂ ਚੀਜ਼ਾਂ ਤੇਰੇ ਕੋਲ ਨੇ। ਕਹਿੰਦਾ ਪਾਤਸ਼ਾਹ ਤੁਹਾਡੇ ਚਰਨਾਂ ਦੀ ਮਾਰ ਲੱਗੀ ਜੇ ਮੈਂ ਝੂਠ ਬੋਲਾਂ। ਸਤਿਗੁਰੂ ਕਹਿੰਦੇ ਨੇ ਗੁਰੂ ਨਾਨਕ ਦੇ ਚਰਨਾਂ ਦੀ ਸਹੁੰ ਖਾ ਕੇ ਕਹਿ, ਕਹਿੰਦਾ ਪਾਤਸ਼ਾਹ ਵੱਡੇ ਗੁਰੂ ਨਾਨਕ ਦੀ ਮੈਨੂੰ ਮਾਰ ਲੱਗੇ। ਫਿਰ ਸਤਿਗੁਰੂ ਕਹਿੰਦੇ ਗੁਰੂ ਕੀ ਸੰਗਤ ਦੀ ਸਹੁੰ? ਕਹਿੰਦਾ ਸਤਿਗੁਰੂ ਕੀ ਸੰਗਤ ਦੀ ਸਹੁੰ ਖਾ ਕੇ ਮੈਂ ਗੱਲ ਕਹਿ ਸਕਦਾ? ਨਾ ਬਾਜ ਮੈਂ ਡਿੱਠਾ, ਨਾ ਬਾਜ ਮੇਰੇ ਜਵਾਈ ਨੇ ਡਿੱਠਾ, ਬਾਕੀ ਚੀਜ਼ਾਂ ਮੇਰੇ ਘਰ ਨੇ। ਸਤਿਗੁਰੂ ਕਹਿੰਦੇ ਬਹਿ ਜਾ। ਅਸ਼ਾਰ
ਸਾਰੀਆਂ ਚੀਜ਼ਾਂ ਸਮਾਰਕਾਂ ਦੇ ਘਰੋਂ ਬਰਾਮਦ ਸਾਰੀਆਂ ਚੀਜ਼ਾਂ ਜਦੋਂ ਲੈਣੀਆਂ ਤੇ ਸਤਿਗੁਰੂ ਕਹਿੰਦੇ ਉਹ ਪਹਿਲੇ ਖਾਂ ਇਹ ਸਾਰੀਆਂ ਚੀਜ਼ਾਂ ਤੇਰੇ ਜਵਾਈ ਸਮਾਰਕਾਂ ਦੇ ਘਰੋਂ ਬਰਾਮਦ ਹੋਈਆਂ ਨੇ ਤੂੰ ਕਹਿੰਦਾ ਸਾਰੀਆਂ ਚੀਜ਼ਾਂ ਮੇਰੇ ਕੋਲ ਨੇ ਹੁਣ ਲੱਗਾ ਥੋੜ੍ਹਾ ਜਿਹਾ ਤੂੰ ਤਲਕ ਕਰਨ ਤੇ ਸਤਿਗੁਰਾਂ ਨੇ ਇਸ਼ਾਰਾ ਕੀਤਾ ਬਿਧੀ ਚੰਦ ਨੂੰ ਕਿ ਪਹਿਲੇ ਖਾਂ ਵਰਗਿਆਂ ਨੂੰ ਦਰਬਾਰ ਚੋਂ ਕਿਵੇਂ ਫਲ ਤੋਰੀਦਾ ਹੈ ਹੁਣ ਬਹਾਦਰ ਬਿਧੀ ਚੰਦ ਨੇ ਲੈ ਕੇ ਕਲਾਵੇ ਸੁੱਟਿਆ ਜ਼ਮੀਨ ਤੇ ਮਾਰ ਕੇ ਧੱਕੇ ਦਰਬਾਰ ਤੋਂ ਬਾਹਰ ਕੱਢਤਾ ਆਇਆ ਘਰ ਘਰ ਵਾਲੀ ਨੂੰ ਕੋਸਦਾ ਆਪਣੇ ਜਵਾਈ ਸਮਾਨ ਖਾਂ ਨੂੰ ਕੋਸਦਾ ਕਹਿੰਦਾ ਤੁਸੀਂ ਮੇਰੇ ਨਾਲ ਬੜਾ ਵੱਡਾ ਧੋਖਾ ਕੀਤਾ ਗੁਰੂ ਨੇ ਗੁਰੂ ਦੇ ਸਿੱਖਾਂ ਨੇ ਮੇਰੇ ਖੂਬ ਅੱਜ ਹੱਟ ਤੱਤੇ ਕੀਤੇ ਨੇ

ਸਮਝਦਾ ਹੈ ਕਿ ਪਹਿਲੇ ਖਾਂ ਆਪਣੇ ਵੱਲੋਂ ਸਹਿਬ ਸਤਿਗੁਰੂ ਗੁਰੂ ਹਰਗੋਬਿੰਦ

ਤੇ ਕਹੁ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਓ ਸਾਰੇ ਗੱਲ ਕਰੀ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀਓ। ਅੱਜ ਆਪ ਜੀ ਦੇ ਪ੍ਰਕਾਸ਼ ਗੁਰਪੁਰਬ ਹਨ ਮਹਾਰਾਜ। ਸਭ ਸੰਗਤਾਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦੇ ਨਾ ਸੁੱਖਾਂ ਦੇ ਪ੍ਰਕਾਸ਼ ਕਰਨੇ, ਚੜ੍ਹਦੀ ਕਲਾ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਅੱਜ ਦਾ ਦਿਨ ਵੀ ਨਸੀਬ ਹੋਇਆ ਹੈ। ਨਵਾਂ ਦਿਨ ਨਵੇਂ ਜਨਮ ਦੇ ਸਮਾਨ ਹੈ ਗੁਰੂ ਪਿਆਰਿਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਦਾ ਆਨੰਦ ਔਰ ਉਸ ਪਰਮਾਤਮਾ ਦੇ ਨਾਮ ਸਿਮਰਨ ਦੀਆਂ ਬਖਸ਼ਿਸ਼ਾਂ ਹੋ ਰਹੀਆਂ ਹਨ, ਇਹ ਸਮਾਂ ਬੜੇ ਭਾਗਾਂ ਨਾਲ ਨਸੀਬ ਹੁੰਦਾ ਹੈ। ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਭਗਤ ਨਾਮਦੇਵ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਭਗਤ ਨਾਮਦੇਵ ਜੀ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ। ਤਿੰਨਾਂ ਲੋਕਾਂ 14 ਭਵਨਾਂ ਦੇ ਮਾਲਕ ਉਹ ਪਰਮਾਤਮਾ ਦੇ ਵਿੱਚ ਜਦੋਂ ਭਗਤ ਨਾਮਦੇਵ ਜੀ ਲੀਨ ਹੋ ਗਏ, ਫਰਕ ਨਹੀਂ ਰਹਿ ਗਿਆ, ਹਰ ਹਰ ਜਨ ਦੁਇ ਏਕ ਹੈ, ਕੋਈ ਫਰਕ ਨਹੀਂ ਰਹਿ ਗਿਆ ਰੱਬ ਦਾ ਅਤੇ ਰੱਬ ਦੇ ਪਿਆਰੇ ਦਾ, ਇੱਕ ਮਿੱਕ ਹੋ ਗਏ। ਜਦੋਂ ਲੀਨ ਹੋ ਗਏ, ਹਾਡ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ, ਅੱਧੀ ਦਮੜੀ ਜਿੰਨੀ ਕਦਰ ਨਹੀਂ ਸੀ ਪਰ ਲੱਖਾਂ ਦਾ ਹੋ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਿੰਨੀ ਬਾਣੀ ਭਗਤ ਨਾਮਦੇਵ ਜੀ ਦੀ ਹੈ ਨਾ ਗੁਰੂ ਪਿਆਰਿਓ, ਰੱਬ ਦੇ ਨਾਲ ਬਾਣੀ ਜਦੋਂ ਭਗਤ ਨਾਮਦੇਵ ਜੀ ਦੀ ਪੜ੍ਹਦੇ ਹਾਂ ਨਾ, ਬਾਣੀ ਪੜ੍ਹਦਿਆਂ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਰੱਬ ਦੇ ਨਾਲ ਸਿੱਧੀਆਂ ਹੀ ਗੱਲਾਂ ਹੋ ਰਹੀਆਂ ਨੇ, ਸਿੱਧੀਆਂ ਗੱਲਾਂ। ਭਗਤ ਨਾਮਦੇਵ ਜੀ ਹਰ ਵਕਤ ਉਸ ਪਰਮਾਤਮਾ ਦੇ ਚਰਨਾਂ ਵਿੱਚ ਸਮਾਧੀ ਲੱਗੀ ਰਹਿੰਦੀ ਸੀ, ਹਰ ਵਕਤ ਹਰ ਵਕਤ ਭਗਤ ਨਾਮਦੇਵ ਜੀ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਲੀਨ ਰਹਿੰਦੇ ਸੀ ਹਰ ਵਕਤ। ਅਤੇ ਅਵਸਥਾ ਇਹ ਬਣ ਚੁੱਕੀ ਸੀ, ਅੰਦਰ ਵੀ ਰੱਬ ਦਿਸ ਰਿਹਾ ਹੈ ਅਤੇ ਬਾਹਰ ਵੀ ਰੱਬ ਦਿਸ ਰਿਹਾ ਹੈ। ਜੋ ਬ੍ਰਹਿਮੰਡ ਸੋਈ ਪਿੰਡ ਹੈ, ਜੋ ਖੋਜ
ਸੋ ਪਾਵੇ। ਹਿਰਦੇ ਰੂਪੀ ਘਰ ਦੇ ਵਿੱਚ ਲੀਨ ਹੋਏ, ਰੱਬ ਦੇ ਵਿੱਚ ਲੀਨ ਹੋਏ ਅਤੇ ਬਾਹਰ ਵੀ ਰੱਬ ਦਿਸ ਰਿਹਾ, ਅਤੇ ਜਦੋਂ ਇਹ ਅਵਸਥਾ ਬਣ ਗਈ ਫਿਰ ਰੱਬ ਸੱਚਮੁੱਚ ਹੀ ਪ੍ਰਤੱਖ ਰੂਪ ਵਿੱਚ ਸਾਹਮਣੇ ਪ੍ਰਗਟ ਹੋ ਗਏ ਸਾਧ ਸੰਗਤ। ਰੱਬ ਦੇ ਨਾਲ ਕਿਵੇਂ ਗੱਲਾਂ ਹੋਈਆਂ ਨੇ ਅੱਜ ਦੇ ਹੁਕਮਨਾਮੇ ਦੇ ਵਿੱਚ ਭਗਤ ਨਾਮਦੇਵ ਜੀ ਨੇ ਸਾਰੇ ਸੰਸਾਰ ਨੂੰ ਉਸ ਪਰਮਾਤਮਾ ਦੀ, ਸਾਰੀ ਕੁਦਰਤ ਕਾਇਨਾਤ ਨੂੰ, ਸਾਰੇ ਜੀਵਾਂ ਨੂੰ ਉਹ ਪਰਮਾਤਮਾ ਦੀ ਫੁਲਵਾੜੀ ਕਹਿ ਰਹੇ ਨੇ ਭਗਤ ਨਾਮਦੇਵ ਅੱਜ ਦੇ ਹੁਕਮਨਾਮੇ ਦੇ।

ਪਹਿਲ ਪੁਰੀਏ ਪੁੰਡਰਕ ਬਨਾ। ਭਗਤ ਨਾਮਦੇਵ ਜੀ ਕਹਿੰਦੇ ਨੇ ਪਰਮਾਤਮਾ ਨੇ ਜਿਹੜਾ ਇਹ ਪਹਿਲਾਂ ਸੰਸਾਰ ਬਣਾਇਆ ਨਾ, ਇਹ ਇੰਜ ਮਹਿਸੂਸ ਹੋ ਰਿਹਾ ਏ ਜਿਵੇਂ ਕੌਲ ਫੁੱਲਾਂ ਦਾ ਖੇਤ ਹੋਵੇ ਸਾਰਾ ਸੰਸਾਰ। ਜਿਵੇਂ ਕਿਸੇ ਖੇਤ ਦੇ ਵਿੱਚ ਬਾਗ ਲੱਗਾ ਨਾ, ਫੁੱਲਾਂ ਦਾ ਬਾਗ ਲੱਗਿਆ ਹੋਇਆ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ ਪਹਿਲਾਂ ਪਰਮਾਤਮਾ ਨੇ ਇੰਜ ਮੈਂ ਸੰਸਾਰ ਬਣਾਇਆ ਜਿਵੇਂ ਕੌਲ ਫੁੱਲਾਂ ਦਾ ਖੇਤ ਹੋਵੇ। ਤਾਂ ਚੇ ਹੰਸਾ ਸਗਲੇ ਜਨ, ਅਤੇ ਜਿਹੜੇ ਰੱਬ ਨੇ ਜੀਅ ਪੈਦਾ ਕੀਤੇ ਨੇ ਉਹ ਕੀ ਨੇ? ਭਗਤ ਨਾਮਦੇਵ ਜੀ ਕਹਿੰਦੇ ਨੇ ਉਹ ਇੰਜ ਮਹਿਸੂਸ ਹੋ ਰਹੇ ਨੇ ਕਿ ਉਹ ਕੌਲ ਫੁੱਲਾਂ ਦੇ ਖੇਤ ਦੇ ਜਿਹੜੇ ਹੰਸ ਨੇ, ਜਿਵੇਂ ਹੰਸ ਹੁੰਦੇ ਨੇ ਨਾ, ਇਵੇਂ ਰੱਬ ਨੇ ਸਾਰੇ ਜੀਅ ਪੈਦਾ ਕੀਤੇ ਨੇ। ਮੈਨੂੰ ਇਹ ਮਹਿਸੂਸ ਹੋ ਰਿਹਾ ਇਹ ਹੰਸ ਨੇ, ਸਾਰੇ ਰੱਬ ਦੇ ਜੀਅ ਨੇ, ਹੰਸ ਨੇ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ। ਇੰਜ ਮਹਿਸੂਸ ਹੋ ਰਿਹਾ ਏ ਕਿ ਜਿਹੜੀ ਪਰਮਾਤਮਾ ਦੀ ਇਹ ਰਚਨਾ ਹੈ ਨਾ, ਜਿਵੇਂ ਪੰਛੀ ਝੂਮਦੇ ਨੇ, ਇਵੇਂ ਸਾਰੇ ਜੀਵ ਇਸ ਸੰਸਾਰ ਦੇ ਵਿੱਚ ਖੁਸ਼ੀਆਂ ਦੇ ਵਿੱਚ ਖਿੜੇ ਹੋਏ ਨੇ, ਨੱਚ ਰਹੇ ਨੇ। ਪਹਿਲ ਪੁਰਸਾ ਬਿਰਾ, ਕਹਿੰਦੇ ਨੇ ਪਹਿਲਾਂ ਪਰਮਾਤਮਾ ਪ੍ਰਗਟ ਹੋਇਆ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾ। ਪਹਿਲਾਂ ਪਰਮਾਤਮਾ ਪ੍ਰਗਟ ਹੋਇਆ। ਅਥੋਨ ਪੁਰਸਾ ਦਮਰਾ, ਅਤੇ ਫਿਰ ਕੀ ਹੋਇਆ? ਫਿਰ ਪਰਮਾਤਮਾ ਨੇ ਸਾਰੀ ਕੁਦਰਤ ਕਾਇਨਾਤ ਪੈਦਾ ਕੀਤੀ, ਮਾਇਆ ਪੈਦਾ ਕੀਤੀ। ਅਸਗਾ ਅਸ ਉਸਗਾ, ਫਿਰ ਕੀ ਹੋਇਆ? ਫਿਰ ਇਹ ਪਰਮਾਤਮਾ ਨੇ ਜੀ ਪੈਦਾ ਕੀਤੇ, ਪਰਮਾਤਮਾ ਪੈਦਾ ਹੋਇਆ, ਕੁਦਰਤ ਪੈਦਾ ਹੋਈ, ਫਿਰ ਕੁਦਰਤ ਦੇ ਪਰਮਾਤਮਾ ਦਾ ਮੇਲ ਹੋ ਗਿਆ। ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਕਹਿੰਦੇ ਨੇ ਫਿਰ ਕੀ ਹੋਇਆ? ਫਿਰ ਇਹ ਸੰਸਾਰ ਇੱਕ ਸੋਹਣੇ ਬਾਗ ਦੀ ਤਰ੍ਹਾਂ ਬਣ ਗਿਆ, ਸੋਹਣਾ ਜਿਹਾ ਬਾਗ ਬਣ ਗਿਆ, ਅਤੇ ਇਉਂ ਨੱਚ ਰਿਹਾ ਹੈ ਜਿਵੇਂ ਖੂਹ ਦੀਆਂ ਟਿੰਡਾਂ ਦੇ ਵਿੱਚ ਪਾਣੀ ਨੱਚਦਾ ਹੁੰਦਾ ਹੈ। ਖੂਹ ਦੀਆਂ ਟਿੰਡਾਂ ਵੇਖਦੀਆਂ ਨੇ, ਪਾਣੀ ਭਰ ਭਰ ਪਾਣੀ ਨੱਚਦਾ ਹੁੰਦਾ ਹੈ। ਇਵੇਂ ਸੰਸਾਰ ਰੱਬ ਨੇ ਪੈਦਾ ਕੀਤਾ, ਸੰਸਾਰ ਦੇ ਜੀ ਸੰਸਾਰ ਦੇ ਵਿੱਚ ਇੰਜ ਮਹਿਸੂਸ ਹੋ ਰਹੇ ਨੇ ਜਿਵੇਂ ਖੂਹ ਦੀਆਂ ਟਿੰਡਾਂ ਵਿੱਚ ਪਾਣੀ ਨੱਚ ਰਿਹਾ ਹੁੰਦਾ, ਇਵੇਂ ਸੰਸਾਰ ਦੇ ਜੀ ਮਾਇਆ ਵਿੱਚ ਨੱਚ ਰਹੇ ਨੇ।

ਪਰਮਾਤਮਾ ਦੇ ਬਣਾਏ ਹੋਏ ਗੋਪੀ ਜਨਾਂ ਮਰਦ ਅਤੇ ਔਰਤਾਂ ਨੱਚ ਰਹੇ ਨੇ ਸੰਸਾਰ ਦੇ ਵਿੱਚ, ਮਾਇਆ ਦੇ ਵਿੱਚ ਨਿਰਲੇਪ ਹੋ ਕੇ। ਨਈਆ ਤੇ ਬੈਰੇ ਕੰਨਾ, ਭਗਤ ਨਾਮਦੇਵ ਜੀ ਕਹਿੰਦੇ ਨੇ, ਪਰ ਇਹਨਾਂ ਜੀਵਾਂ ਦੇ ਅੰਦਰ, ਸਾਰੇ ਜੀਵਾਂ ਦੇ ਅੰਦਰ ਪਰਮਾਤਮਾ ਹੈ, ਪਰਮਾਤਮਾ ਨੱਚ ਰਿਹਾ ਸਾਰਿਆਂ ਦੇ ਵਿੱਚ, ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਰੱਬ ਹੀ ਸਾਰੇ ਪਾਸੇ, ਰੱਬ ਦੀ ਖੇਡ ਹੀ ਵਰਤ ਰਹੀ ਹੈ। ਤਰਕ ਨਾਚਾ, ਭਗਤ ਨਾਮਦੇਵ ਜੀ ਕਹਿੰਦੇ ਨੇ, ਹੇ ਪਰਮਾਤਮਾ ਦੇ ਪਿਆਰਿਓ, ਵੇਖਿਓ ਕਿਤੇ ਤਰਕ ਨਾ ਕਰ ਲਿਓ, ਸ਼ੱਕ ਨਾ ਕਰ ਲਿਓ ਕਿ ਰੱਬ ਹੈ ਜਾਂ ਨਹੀਂ ਹੈ। ਰੱਬ ਹੈ, ਸੰਸਾਰ ਦੇ ਵਿੱਚ ਭਗਤੀ ਦੇ ਮਾਰਗ ਦੇ ਉੱਤੇ ਚੱਲਣਾ ਹੈ, ਸ਼ੱਕ ਨੂੰ ਅੰਦਰੋਂ ਖਤਮ ਕਰਨਾ ਪਏਗਾ, ਤਰਕ ਨਹੀਂ ਕਰਨਾ। ਤਰਕ ਨਾ ਚਾ, ਜੇ ਤਰਕ ਕਰੇਗਾ ਫਿਰ ਤੂੰ ਉਸ ਪਰਮਾਤਮਾ ਵਿੱਚ ਲੀਨ ਨਹੀਂ ਹੋਏਗਾ। ਜਿੱਥੇ ਸ਼ੱਕ ਹੋ ਜਾਂਦਾ ਹੈ ਨਾ, ਉੱਥੇ ਫਿਰ ਸ਼ਰਧਾ ਭਾਵਨਾ ਨਹੀਂ ਬਣਦੀ, ਪ੍ਰੇਮ ਨਹੀਂ ਬਣਦਾ। ਭਰਮੀਆ ਚਾ, ਸਾਰੇ ਭਰਮ ਦੂਰ ਕਰ ਲੈ। ਕਿਹੜੇ ਭਰਮ? ਕਿ ਇਸ ਸੰਸਾਰ ਦੇ ਵਿੱਚ ਪਰਮਾਤਮਾ ਤੋਂ ਬਗੈਰ ਹੋਰ ਕੁਛ ਵੀ ਹੈ, ਸਭ ਕੁਛ ਉਹ ਮਾਲਕ ਹੀ ਹੈ, ਪਰਮਾਤਮਾ ਹੀ ਹੈ। ਕੇਸਵਾ ਬਚਾਉਨੀ ਆਈਏ ਮਈਏ, ਏਕ ਆਨ ਜੀਓ। ਅਗਲੀਆਂ ਪੰਕਤੀਆਂ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਹਰ ਇੱਕ ਜਿਹੜੇ ਜੀਅ ਰੱਬ ਨੇ ਪੈਦਾ ਕੀਤੇ ਨੇ ਨਾ, ਜੀਵ ਇਸਤਰੀਆਂ ਜੀਵ ਮਰਦ ਪੈਦਾ ਕੀਤੇ ਨੇ, ਏਕ ਆਨ ਜੀਓ, ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਉਹ ਸਾਰੇ ਜਾਣੇ ਉਸ ਪਰਮਾਤਮਾ ਦੇ ਨਾਮ ਦੇ ਵਿੱਚ, ਉਸ ਪਰਮਾਤਮਾ ਦੇ ਨਾਮ ਰੂਪੀ ਰਸ ਦੇ ਵਿੱਚ ਲੀਨ ਹੋਏ ਹੋਏ ਨੇ। ਵੇਖੋ, ਜਿਹੜਾ ਹਿਰਦਾ ਉਸ ਪਰਮਾਤਮਾ ਦੇ ਨਾਮ ਵਿੱਚ ਲੀਨ ਹੋਇਆ ਹੈ ਨਾ, ਉਹਨੂੰ ਸਾਰੇ ਲੀਨ ਹੀ ਲੱਗਦੇ ਨੇ, ਟੁੱਟੇ ਹੋਏ ਨੂੰ ਸਾਰੇ ਟੁੱਟੇ ਹੋਏ ਲੱਗਦੇ ਨੇ। ਜਿਵੇਂ ਸਾਧ ਨੂੰ ਸਾਰੇ ਸਾਧ ਲੱਗਦੇ ਨੇ ਨਾ, ਰੋਗੀ ਨੂੰ ਸਾਰੇ ਰੋਗੀ ਲੱਗਦੇ ਨੇ, ਚੋਰ ਨੂੰ ਸਾਰੇ ਚੋਰ ਲੱਗਦੇ ਨੇ, ਭਗਤ ਨਾਮਦੇਵ ਜੀ ਕਹਿੰਦੇ ਨੇ, ਮੈਨੂੰ ਇੰਝ ਮਹਿਸੂਸ ਹੋ ਰਿਹਾ ਹੈ, ਹੇ ਵਾਹਿਗੁਰੂ, ਹੇ ਪਰਮਾਤਮਾ, ਕਿ ਤੇਰੇ ਪੈਦਾ ਕੀਤੇ ਹੋਏ ਸਾਰੇ ਜੀਵ ਤੇਰੇ ਨਾਮ ਰੂਪੀ ਰਸ ਦੇ ਵਿੱਚ ਹੀ ਰਸੇ ਹੋਏ ਨੇ। ਪਿੰਦੀ ਉਬਕਲੇ ਸੰਸਾਰ, ਉਬਕਲੇ ਦਾ ਅਰਥ ਹੈ ਡੁਬਕੀਆਂ ਲਗਾਉਣੀਆਂ। ਸੰਸਾਰ ਦੇ ਜਿਹੜੇ ਜੀਵ ਹਨ ਨਾ, ਸੰਸਾਰ ਸਮੁੰਦਰ ਦੇ ਵਿੱਚ ਜਿਵੇਂ ਖੂਹ ਦੀਆਂ ਟਿੰਡਾਂ ਹੁੰਦੀਆਂ ਨੇ, ਇੰਝ ਡੁਬਕੀਆਂ ਲਗਾ ਰਹੇ ਨੇ। ਹੁਣ ਉਹ ਅਵਸਥਾ ਬਣ ਗਈ, ਭਗਤ ਨਾਮਦੇਵ ਜੀ ਉਸ ਪਰਮਾਤਮਾ ਦੇ ਘਰ ਦੇ ਅੱਗੇ ਖੜ੍ਹੇ ਨੇ, ਪਰਮਾਤਮਾ ਦੇ ਘਰ ਦੇ ਅੱਗੇ ਖੜ੍ਹੇ ਨੇ, ਜਿਵੇਂ ਆਪਾਂ ਕਿਸੇ ਦੇ ਘਰ ਅੱਗੇ ਖੜੀਦਾ ਨਾ। ਕਹਿੰਦੇ ਨੇ, ਭਰਮ ਭਰਮ ਆਏ ਤੁਮ ਚੇ ਦੁਆਰਾ, ਹੇ ਮੇਰੇ ਵਾਹਿਗੁਰੂ, ਮੈਂ ਭਟਕਦਾ ਭਟਕਦਾ ਤੇਰੇ ਦੁਆਰੇ ਦੇ ਅੱਗੇ ਆ ਗਿਆ ਹਾਂ। ਇੱਕ ਘਰ ਹੈ, ਘਰ ਦੇ ਅੰਦਰ ਪਰਮਾਤਮਾ ਬੈਠਾ ਹੈ, ਅਤੇ ਭਗਤ ਨਾਮਦੇਵ ਜੀ ਉਸ ਘਰ ਦੇ ਦਰਵਾਜ਼ੇ ਦੇ ਅੱਗੇ ਆ ਕੇ ਖਲੋ ਗਏ ਨੇ ਅਤੇ ਦਰਵਾਜ਼ਾ ਖੜਕਾਇਆ ਅਤੇ ਅੰਦਰੋਂ ਆਵਾਜ਼ ਆਈ, ਤੂੰ ਕੁਨ ਰੇ। ਰੱਬ ਬੋਲਿਆ, ਕੌਣ ਬਈ? ਆਪਣੇ ਘਰ ਦਾ ਕੋਈ ਦਰਵਾਜ਼ਾ ਖੜਕਾਵੇ, ਆਪਾਂ ਕਹਿੰਦੇ ਕੌਣ? ਤੂੰ ਕੁਨ ਰੇ, ਤੂੰ ਕੌਣ ਹੈ ਬਈ ਦਰਵਾਜ਼ਾ ਖੜਕਾ ਰਿਹਾ? ਮੈਂ ਜੀ, ਜਦੋਂ ਕਿਹਾ ਨਾ ਮੈਂ, ਰੱਬ ਨੇ ਆਵਾਜ਼ ਪਛਾਣ ਲਈ। ਜਦੋਂ ਭਗਤ ਨਾਮਦੇਵ ਜੀ ਨੇ ਕਿਹਾ ਮੈਂ, ਤੇ ਰੱਬ ਨੇ ਅੰਦਰੋਂ ਆਵਾਜ਼ ਪਛਾਣ ਲਈ, ਤੇ ਰੱਬ ਕਹਿੰਦਾ, ਨਾਮਾ, ਤੂੰ ਨਾਮਦੇਵ ਹੈ?
ਅੱਗੋਂ ਭਗਤ ਨਾਮਦੇਵ ਜੀ ਕਹਿੰਦੇ ਨੇ, ਹੋ ਜੀ ਹਾਂ ਮੈਂ ਨਾਮਦੇਵ ਹਾਂ ਜੀ। ਅਤੇ ਰੱਬ ਨੇ ਆਵਾਜ਼ ਕਿਉਂ ਕਿਵੇਂ ਪਛਾਣੀ? ਕਿਉਂਕਿ ਰੱਬ ਨੇ ਉਸ ਆਵਾਜ਼ ਨੂੰ ਪਹਿਲਾਂ ਸੁਣਿਆ ਹੋਇਆ ਸੀ। ਆਖੋ ਸਤਨਾਮ। ਉਹ ਆਵਾਜ਼ ਹਰ ਰੋਜ਼ ਰੱਬ ਨੂੰ ਯਾਦ ਕਰਦੀ ਸੀ। ਉਹ ਆਵਾਜ਼ ਹਰ ਰੋਜ਼ ਰੱਬ ਦੀ ਬਾਣੀ ਦਾ ਸਿਮਰਨ ਕਰਦੀ ਸੀ। ਇਸ ਕਰਕੇ ਰੱਬ ਨੇ ਪਛਾਣ ਲਿਆ ਕੌਣ? ਨਾਮਾ। ਜਦੋਂ ਇਹ ਸ਼ਬਦ ਪੜ੍ਹਦੇ ਹਾਂ, ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਿਓ, ਜਦੋਂ ਕਿਤੇ ਅਸੀਂ ਆਪ ਜੀ ਦੇ ਦੁਆਰੇ 'ਤੇ ਆਈਏ ਤਾਂ ਸਾਡੀ ਆਵਾਜ਼ ਪਛਾਣ ਲਿਓ ਵੀ ਕੌਣ ਆਇਆ ਪਏ। ਆਵਾਜ਼ ਪਛਾਣੀ ਉਹਦੀ ਜਾਂਦੀ ਹੈ ਜਿਹਨੂੰ ਆਪਾਂ ਜਾਣਦੇ ਹੋਈਏ। ਆਪਾਂ ਕਹਿੰਦੇ ਨਾ ਜੀ, ਫੋਨ ਕਰਦੇ ਹਾਂ ਕਿਸੇ ਨੂੰ, ਹੈਲੋ, ਅਤੇ ਅਗਲਾ ਜਾਣਦਾ ਹੋਵੇ ਤਾਂ ਪਛਾਣ ਲੈਂਦਾ ਹੈ ਨਾ। ਆਪਾਂ ਕਹਿੰਦੇ ਜੀ ਆਵਾਜ਼ ਪਛਾਣੀ ਪਛਾਣੀ ਜੀ ਲੱਗਦੀ ਹੈ। ਕਿਉਂ? ਪਹਿਲਾਂ ਗੱਲ ਹੋਈ ਹੋਈ ਹੈ ਨਾ, ਤਾਂ ਆਵਾਜ਼ ਪਛਾਣੀ ਹੈ ਨਾ। ਅਤੇ ਰੱਬ ਕਹਿੰਦਾ ਕੌਣ ਹੈ? ਨਾਮਾ। ਕਹਿੰਦੇ ਹੋ ਜੀ ਮੈਂ ਹਾਂ ਨਾਮਾ ਹੀ ਹਾਂ ਜੀ। ਦੱਸੋ ਕੀ ਚਾਹੀਦਾ ਹੈ? ਅੱਗੋਂ ਰੱਬ ਬੋਲਿਆ, ਦੱਸੋ ਕੀ ਚਾਹੀਦਾ ਹੈ? ਆਲਾ ਤੇ ਨਿਵਾਰਣਾ ਜਮ ਕਾਰਣਾ। ਹੇ ਵੀਰੇ ਵਾਹਿਗੁਰੂ, ਮੈਨੂੰ ਇਸ ਸੰਸਾਰ ਰੂਪੀ ਜੰਜਾਲ ਤੋਂ ਜਮਾਂ ਦਾ ਬੜਾ ਡਰ ਲੱਗਦਾ ਹੈ, ਮਹਾਰਾਜ ਬਚਾ ਲਿਓ। ਭਗਵਾਨ ਕਹਿੰਦੇ ਠੀਕ ਹੈ। ਇਹ ਸੀ ਅੱਜ ਦੇ ਹੁਕਮਨਾਮੇ ਜੋ ਭਗਤ ਨਾਮ ਜੀ ਦੇਵ ਜੀ ਦੀ ਪਾਵਨ ਪਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਗੁਰੂ ਸਾਹਿਬ ਕਿਰਪਾ ਕਰਨ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਗੁਰੂ ਸਾਹਿਬ ਜਾਣਦੇ ਨੇ ਸਾਧ ਸੰਗਤ। ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਹਨ। ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਕਹਿੰਦੇ ਨੇ ਕੀਰਤਪੁਰ ਸਾਹਿਬ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਸੰਗਤਾਂ ਦਾ ਇਕੱਠ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਅਤੇ ਇੱਕ ਚੋਰ ਨੂੰ ਪਤਾ ਲੱਗਿਆ ਵੀ ਸੰਗਤ ਬੜੀ ਇਕੱਠੀ ਹੋਈ ਹੈ, ਚੋਰੀ ਕਰਾਂਗਾ, ਮਾਇਆ ਬਣੇਗੀ, ਲੁੱਟਾਂਗਾ ਲੋਕਾਂ ਨੂੰ। ਚੋਰ ਵੀ ਸੰਗਤ ਵਿੱਚ ਆ ਗਿਆ, ਪਰ ਆ ਕੇ ਦੇਖਿਆ ਲੰਗਰ ਚੱਲ ਰਹੇ ਨੇ, ਸੰਗਤਾਂ ਇੰਨੀਆਂ ਸੰਗਤਾਂ ਦਾ ਇਕੱਠ ਹੈ। ਅੱਧਾ ਕੁ ਮਨ ਤਾਂ ਜਦੋਂ ਸੰਗਤ ਦੇ ਵਿੱਚ ਆਇਆ ਨਾ, ਲੰਗਰ ਛਕਿਆ, ਉਸ ਕੁ ਵੇਲੇ ਮਨ ਦੀ ਜਿਹੜੀ ਅਵਸਥਾ ਬਦਲਣੀ ਸ਼ੁਰੂ ਹੋ ਗਈ। ਜਿਹੜਾ ਅੰਦਰ ਚੋਰੀ ਵਾਲਾ ਖਿਆਲ ਸੀ ਨਾ, ਉਹ ਖਤਮ ਹੋਣਾ ਸ਼ੁਰੂ ਹੋ ਗਿਆ। ਅਤੇ ਜਦੋਂ ਆ ਕੇ ਦਰਬਾਰ ਦੇ ਵਿੱਚ ਸਜਿਆ, ਸਾਹਮਣੇ ਕੀ ਤੱਕਿਆ, ਦੁਖੀਆਂ ਦੇ ਦਰਦ ਦੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਬੈਠੇ ਨੇ। ਹੁਣ ਚੋਰ ਵੀ ਪਿੱਛੇ ਆ ਕੇ ਬਹਿ ਗਿਆ। ਮਨ ਦੇ ਵਿੱਚ ਖਿਆਲ ਹੋਇਆ, ਇੰਨੀ ਛੋਟੀ ਉਮਰ ਦਾ ਗੁਰੂ, ਮੈਂ ਤਾਂ ਮੰਨਾਂਗਾ ਕਿ ਸੱਚਮੁੱਚ ਇਹ ਰੱਬ ਦੀ ਜੋਤ ਹਨ। ਅਤੇ ਜੇਕਰ ਮੇਰੇ ਮਨ ਦੇ ਵਿੱਚ ਜਿਹੜਾ ਖਿਆਲ ਚੱਲ ਰਿਹਾ ਹੈ, ਜੇਕਰ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਆਪਣੀ ਰਸਨਾ ਤੋਂ ਉਹ ਬੋਲ ਬੋਲਣਗੇ, ਅਤੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਨੇ ਬੋਲ ਬੋਲਿਆ,

ਜਦੋਂ ਇਹ ਬੋਲ ਬੋਲਿਆ ਨਾ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋਏ, ਇੱਕ ਲਾਗਤ ਹੀ ਪੋਏ ਗਿਰ ਭਰਿਆ, ਭਰਿਆ ਕਲੇਜੇ ਸ਼ੇਖ, ਖਿੱਚ ਕੇ ਬਾਣ ਮਾਰਿਆ ਸਾਧ ਸੰਗਤ। ਕਿਉਂਕਿ ਜਾਣਦੇ ਸੀ ਨਾ ਵੀ ਭਾਈ ਚੋਰ ਨੂੰ ਸੱਚੀ ਦਰਗਾਹ ਦੇ ਵਿੱਚ ਜਗ੍ਹਾ ਨਹੀਂ ਜੇ ਮਿਲਣੀ, ਕਿਸੇ ਦਾ ਹੱਕ ਜਿਹੜੇ ਖਾਂਦੇ ਨੇ। ਹੁਣ ਦੂਸਰਾ ਖਿਆਲ ਇਹਦੇ ਵਿੱਚ ਆ ਗਿਆ, ਚੋਰ ਦੇ ਵਿੱਚ ਆ ਗਿਆ, ਜੇ ਗੁਰੂ ਸੱਚਮੁੱਚ ਜਾਣਦੇ ਨੇ ਘੱਟ ਘੱਟ ਕੇ ਅੰਤਰ ਕੀ ਜਾਣਤ, ਮੈਂ ਤਾਂ ਮੰਨਾਂ ਜੇ ਮੇਰਾ ਨਾਂ ਲੈ ਕੇ ਬੁਲਾਉਣਗੇ, ਜੇ ਮੇਰਾ ਨਾਂ ਲੈ ਕੇ ਬੁਲਾਉਣਗੇ। ਅਤੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਨੇ ਨੇਤਰ ਖੋਲ੍ਹੇ ਅਤੇ ਆਖਣ ਲੱਗੇ, ਜਸਵੰਤ ਰਾਏ ਜੀ ਤੁਸੀਂ ਅੱਗੇ ਆ ਕੇ ਬੈਠ ਜਾਓ। ਉਹ ਪਿੱਛੇ ਨੂੰ ਵੇਖਣ ਲੱਗ ਗਿਆ, ਕੋਈ ਹੋਰ ਜਸਵੰਤ ਰਾਏ ਤਾਂ ਨਹੀਂ ਬੈਠਾ। ਮਹਾਰਾਜ ਆਖਣ ਲੱਗੇ, ਜਸਵੰਤ ਰਾਏ ਜੀ ਤੁਹਾਨੂੰ ਕਹਿ ਰਹੇ, ਤੁਸੀਂ ਅੱਗੇ ਆ ਕੇ ਬਹਿ ਜਾਓ ਸਾਧ ਸੰਗਤ, ਤੁਸੀਂ ਅੱਗੇ ਆ ਜਾਓ। ਫਿਰ ਤਾਂ ਆਪਣੀ ਜਗ੍ਹਾ ਤੋਂ ਉੱਠ ਕੇ ਅਤੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੇ ਲਾਗੇ ਆਉਣ ਦਾ ਜਿਹੜਾ ਉਹ ਰਸਤਾ ਸੀ ਨਾ, ਉਹ ਕਿਵੇਂ ਪੂਰਾ ਕੀਤਾ? ਚਰਨਾਂ 'ਤੇ ਟਹਿ ਪਿਆ, ਮਹਾਰਾਜ ਭੁੱਲ ਹੋ ਗਏ, ਬਖਸ਼ ਲਿਓ। ਐਸੇ ਹਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ। ਅੱਜ 10:30 ਵਜੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 3 ਦਿਨ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਕੇ ਸੇਵਾ ਕਰਕੇ ਸਾਧ ਸੰਗਤ, ਇਹੀ ਸਮਾਂ ਹੈ। ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਭਾਈ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੋਂ ਬਰਕਤਾਂ ਲੈਣ ਦਾ, ਬਖਸ਼ਿਸ਼ਾਂ ਲੈਣ ਦਾ ਇਹੀ ਸਮਾਂ ਹੈ। ਇਹੀ ਸਮਾਂ ਹੈ ਆਪਣੇ ਦੁੱਖ ਦੂਰ ਕਰਨ ਦਾ। ਆਪ ਜੀ ਨੇ 3 ਦਿਨ ਸੇਵਾ ਕਰਕੇ ਸ਼ਾਮ ਦੇ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਹਰਬਖਸ਼ ਸਿੰਘ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਿਵਾਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬਹਿ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤੋਂ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀਆ ਪੀਨੈ ਭੋਗ ਭੋਗ ਕੈ।

ਪਛੋਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ। ਆਸਨ ਦੇ ਸੇ ਤੇਨੇ ਕੇਵਲ ਓ ਮੈਂ ਸ਼ਬਦ ਜਲਾਏ।

ਸਿਆ ਸੋਏ ਪੌੜੀ ਤੁਰੇ ਪਲਾਣੇ ਪੌਣ ਵੇਖ ਹਰ ਰੰਗੀ ਹਰਮ ਸਵਰ ਆ ਕੋਠੇ ਮੰਡਪ ਮਾੜੀ ਲਾਏ ਬੈਠੇ ਕਰ ਪਸਾਰੇ ਅਤੀਜ ਕਰਮਨ ਭਾਵ ਹਰ ਬੂਝਨ ਨਾਹੀ ਹਰਿਆ ਕਰ ਪਰਮੈ ਸਿਖਾਏ।

ਜਿਨ ਪੱਟੇ ਅੰਦਰ ਬਾਹਰ ਗੁੱਡਦ ਜਿਨ ਪੱਟੇ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣਾ ਵਿਚਾਰ ਰੰਗ ਹੱਸੇ ਰੰਗ ਰੋਵੈ ਚੁੱਪੀ ਕਰ ਜਾਹੇ ਪ੍ਰਵਾਹ ਨਾਹੀਂ ਕਿਸੇ ਕਰੀ ਬਾ ਸੱਚੇ ਨਾਹ ਦਰਬਾਰ ਟੁੱਪਰ ਖਰਚ ਮੰਗਾ ਜਬੇ ਦੇਤਾ ਖਾਏ ਦੀਵਾਨੇ ਕੋ ਕਲਮੇ ਕਾ ਹਮਾ ਤੁਮਾ ਮੇਲ ਦਰਲੇ ਲੇਖਾ ਪੀੜ ਛੁੱਟੇ ਨਾਨਕਾ

ਜਿਸੇ ਤੀਹ ਖਸਮ ਸਮਾਏ ਪੌੜੀ ਨਾਨਕ ਇੰਤਨ ਜਾ ਪੀਣੀ ਹਰ ਤਾਂ ਕਹਿ ਪਾਰਾ ਵਾਰ ਆਪ ਰਹਿ ਸਾਖਤੀ ਫਿਰ ਆਪ